0: Valley FM News.
1: I'm Mark Dransfield. The Reserve Bank says the federal government could help boost productivity by slashing red tape. The latest intergenerational report assumes productivity will grow by just 1% a year over the next four decades. The central bank will meet next week with economists predicting a fourth interest rate hike this year. RBA Governor Michelle Bullock says the government has options to fuel economic growth.
2: Growth in productivity has been slowing over decades. And look, there are things governments can do. They can remove red tape, they can make it easier for businesses to invest, they can make it rewarding for businesses to innovate.
1: Almost 400 Queenslanders have been charged as part of a drug trafficking and organised crime crackdown. Shannon Johnstone reports.
3: 560 search warrants were executed as part of a joint operation, including Queensland Police, along with the Australia and New Zealand Illicit Drug Working Group, aimed at disrupting organised crime networks across the two nations. Officers seized 71 firearms, 17 vehicles, more than $2 million in cash, and just over a ton of illicit drugs during the operation between September 14 and 18. More than 1,200 people, including 380 Queenslanders, were charged with 1,600 offences. Shannon Johnstone, Brisbane.
1: Major US news networks have suspended coverage of Donald Trump after several journalists were banned from the White House. The move leaves official presidential events without independent camera crews. The administration's now launched its own online feed as barred outlets take legal action over alleged First Amendment violations. Sydney police have jumped on hire bikes to surprise an accused thief who'd been evading them on a souped-up e-bike. The officers approached the man on Lime bikes they'd hired and apprehended him, seizing a luxury handbag with $12,000 worth of stolen property. Superintendent Marty Fileman says he doubts it'll become a standard move in the police playbook.
4: But look, on this occasion it worked, and a search warrant that his property unearthed an excessive amount of property that we can, you know, relate to in excess of probably 40 different offences.
1: Victoria police are combing through hours of CCTV trying to track down football fans who threw objects onto the field after Saturday's AFL preliminary final. Security will be beefed up for the grand final as police move to prevent a repeat of the ugly scenes and aggression towards umpires. Acting Superintendent Matthew Buey says officers are identifying and contacting suspects.
5: I reflect on last Saturday night. And for those that were in attendance, I've got a very young family myself, and I would have been mortified. For those that have information or actually threw a bottle themselves and want to self-confess, I welcome it. Please contact Crime Stoppers.
1: And Kmart has become the latest major retailer to put makeup and cosmetics under lock and key. The chain is trialling high-tech security cabinets in Sydney and Melbourne to combat rising retail theft. Finally, to the Australian share market, the All Ords has closed up 31 points at 89.51. One Australian dollar is buying 71.16 US cents. This is AIR National News. There's been no let-up in the Brisbane Lions' re-signing spree, defender Ryan Lester joining Zach Bailey, Logan Morris and Dane Zorko in committing their futures to the club this September. After signing on for a 17th season, Lester says a fourth grand final in a row means there's some routine about the week.
6: Embracing that it is a little bit of a different week, and you know, we're obviously in the lucky position that we've done it before, and so we can sort of appreciate the fun that you can have as well as knowing that the ultimate job is to perform on Saturday.
1: This year's NRL Grand Final will not feature a headline entertainment act. The league will donate $1 million to Junior Rugby League in lieu of a pre-game performance. The decision's been revealed just weeks before the decider and days out from pop princess Kylie Minogue's appearance at the AFL Grand Final. SMH National Sports Editor Neil Breen says the NRL had been in talks with Australian singer Tones and I.
7: Singer with the number one smash hit from 30 countries around the world, Dance Monkey. In the end, they couldn't get a deal done with her. And the NRL, look, you know, sources have told us behind the scenes that they wanted a guarantee she'd sing Dance Monkey and couldn't get one.
1: And Mo Torre and Alexander Robertson have withdrawn from the Socceroos squad to play Brazil on Friday due to injury. Australian Independent Radio News.
8: ਆਸਟ੍ਰੇਲੀਆ ਪੋਸਟ ਆਸਟ੍ਰੇਲੀਅਨ ਰੈੱਡ ਕਰਾਸ ਦੇ ਨਾਲ ਮਿਲ ਕੇ ਤੁਹਾਡੇ ਪਰਿਵਾਰ ਨੂੰ ਅਚਾਨਕ ਆਉਣ ਵਾਲੀਆਂ ਮੁਸ਼ਕਿਲਾਂ ਲਈ ਤਿਆਰ ਰਹਿਣ ਵਿੱਚ ਮਦਦ ਕਰ ਰਿਹਾ ਹੈ।
0: ਅੱਜ ਦੇ ਕੁਝ ਸੌਖੇ ਕਦਮ ਕੱਲ ਵੱਡਾ ਫਰਕ ਪਾ ਸਕਦੇ ਹਨ ਵਿਜ਼ਿਟ ਕਰੋ redcross.org.au/prepare
8: ਸਟੇਸ਼ਨ ਸਪਾਂਸਰ
9: ਹਰ ਘਰ ਵਿੱਚ ਅਸੀਂ ਆਪਣੇ ਪਿਆਰਿਆਂ ਦਾ ਖਿਆਲ ਰੱਖਦੇ ਹਾਂ ਛੋਟੀਆਂ ਛੋਟੀਆਂ ਆਦਤਾਂ ਜੋ ਅਸੀਂ ਘਰ ਵਿੱਚ ਅਪਣਾਉਂਦੇ ਹਾਂ ਉਹ ਵੀ ਇਸੇ ਦੇਖਭਾਲ ਦਾ ਹਿੱਸਾ ਹਨ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਇਹੀ ਕਾਰਨ ਹੈ ਕਿ ਯਾਰਾ ਵੈਲੀ ਵਾਟਰ ਵੀ ਤੁਹਾਡੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਉਸੇ ਤਰ੍ਹਾਂ ਪੂਰਾ ਖਿਆਲ ਰੱਖਦਾ ਹੈ ਜ਼ਿਆਦਾਤਰ ਪਾਣੀ ਸੁਰੱਖਿਅਤ ਕੈਚਮੈਂਟਾਂ ਤੋਂ ਆਉਂਦਾ ਹੈ ਅਤੇ ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਬਕਾਇਦਾ ਜਾਂਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਭਾਈਚਾਰੇ ਦੇ ਪਰਿਵਾਰ ਟੂਟੀ ਤੋਂ ਸਿੱਧਾ ਪਾਣੀ ਪੀਣ ਦਾ ਆਨੰਦ ਲੈਂਦੇ ਹਨ ਇਸ ਲਈ ਜਦੋਂ ਤੁਸੀਂ ਆਪਣੀ ਟੂਟੀ ਖੋਲ੍ਹਦੇ ਹੋ ਤਾਂ ਤੁਸੀਂ ਪੂਰੇ ਭਰੋਸੇ ਨਾਲ ਉਸ ਵਿੱਚੋਂ ਸਿੱਧਾ ਪਾਣੀ ਪੀ ਸਕਦੇ ਹੋ ਹਰ ਬੂੰਦ ਵਿੱਚ ਭਰੋਸਾ ਯਾਰਾ ਵੈਲੀ ਵਾਟਰ
8: ਸਟੇਸ਼ਨ ਸਪਾਂਸਰ
10: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ
8: ਸਟੇਸ਼ਨ ਸਪਾਂਸਰ ਔਨ ਯੋਰ ਲੋਕਲ ਸਟੇਸ਼ਨ 88.6 ਪਲੈਂਟੀ ਵੈਲੀ FM ਦ ਵਰਲਡ ਐਟ ਨਾਈਟ

ਅਸੂਮਹੀਨੇ ਦਾ 8ਵਾਂ ਦਿਹਾੜਾ ਹੈ ਅੱਜ ਸਤੰਬਰ ਦਾ 22ਵਾਂ ਦਿਨ ਹੈ 2026 ਤੇ ਬੜਾ ਇੱਕ ਖਾਸ ਦਿਹਾੜਾ ਹੈ ਇਸ ਖਾਸ ਦਿਨ ਦੇ ਉੱਤੇ ਖਾਸ ਇਤਿਹਾਸਕ ਦਿਨ ਦੇ ਉੱਤੇ ਪ੍ਰੋਗਰਾਮ ਦਾ ਪਹਿਲਾ ਸੈਗਮੈਂਟ ਤੁਹਾਡੇ ਰੂਬਰੂ ਕਰਾਂਗੇ ਨਾਨਕ ਸ਼ਾਹ ਫਕੀਰ ਵਿੱਚ ਨਿਰਮਲ ਸਿੰਘ ਹੁਣਾਂ ਦਾ ਇਹ ਸ਼ਬਦ ਇੱਕ ਬਾਣੀ ਜੋ ਸਾਡਾ ਹਮੇਸ਼ਾ ਰਾਹ ਰੁਸ਼ਨਾਉਂਦੀ ਹੈ ਇਹ ਬਾਣੀ ਜੋ ਅੱਜ ਦੇ ਵਿਚਾਰ ਅੱਜ ਦੇ ਮਾਹੌਲ ਸੋਚਣ ਨੂੰ ਮਜਬੂਰ ਕਰਦੀ ਹੈ

ਗੁਰੂ ਨਾਨਕ ਸਾਹਿਬ ਦਾ ਇਸ ਸ਼ਬਦ ਪ੍ਰੋਗਰਾਮ ਦੇ ਅੱਜ ਪਹਿਲੇ ਸੈਗਮੈਂਟ ਦੇ ਵਿੱਚ ਸੁਣਿਆ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਗੱਲ ਕੀਤੀ ਸੀ ਵੀ ਅੱਜ ਦਾ ਖਾਸ ਦਿਹਾੜਾ ਹੈ ਇਹ ਸ਼ਬਦ ਜੈਸੇ ਮੈਂ ਆਵੇ ਖਸਮ ਕੀ ਬਾਣੀ ਬੜਾ ਮਾਇਨੇ ਰੱਖਦਾ ਹੈ ਜੋ ਕਿ ਯੁੱਗ ਵਿੱਚ ਜੋ ਕਿ ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ ਸੱਚ ਬੋਲਣ ਦਾ ਹੀਲਾ ਕਰਨ ਵਾਲੇ ਬੰਦੇ ਟਾਵੇਂ ਟਾਵੇਂ ਰਹਿ ਗਏ ਅੱਜ ਸਤੰਬਰ 22 2026 ਦਾ ਦਿਹਾੜਾ ਹੈ ਵੱਖ ਵੱਖ ਕੈਲੰਡਰਾਂ ਦੇ ਮੁਤਾਬਕ ਜੋ ਗੱਲ ਮਰਜ਼ੀ ਕਰੀਏ ਅੱਜ ਦੇ ਦਿਨ ਬਾਬਾ ਨਾਨਕ ਜੀ ਜੋਤੀ ਜੋਤ ਸਮਾਏ ਸੀਗੇ ਕਰਤਾਰਪੁਰ ਦੇ ਵਿੱਚ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਪਰ ਸਾਡੇ ਲਈ ਸਾਡਾ ਬਾਬਾ ਨਾਨਕ ਸਾਡੇ ਲਈ ਗੁਰੂ ਨਾਨਕ ਦੇਵ ਜੀ ਸਾਡੇ ਲਈ ਗੁਰੂ ਸਾਹਿਬ ਸਾਡੇ ਬਾਬੇ ਹਮੇਸ਼ਾ ਹੀ ਸਾਡੇ ਨਾਲ ਨੇ ਉਹਨਾਂ ਦੇ ਲਿਖੇ ਸੱਚ ਦੇ ਬੋਲ ਉਹਨਾਂ ਦੇ ਦੱਸੇ ਰਾਹ ਉਹਨਾਂ ਦੇ ਪਾਏ ਪੂਰਨੇ ਖਾਸ ਤੌਰ 'ਤੇ ਸਾਨੂੰ ਜੀਵਨ ਜਾਚ ਅਤੇ ਜ਼ਿੰਦਗੀ ਜਿਉਣ ਦਾ ਜੋ ਦਿਸ਼ਾ ਨਿਰਦੇਸ਼ ਕੀਤਾ ਇਸ ਫਾਨੀ ਸੰਸਾਰ ਤੋਂ ਹਰ ਇੱਕ ਨੇ ਚਲੇ ਜਾਣਾ ਹੈ ਇਸ ਫਾਨੀ ਸੰਸਾਰ ਵਿੱਚ ਸਿਰ ਉੱਚਾ ਕੱਢ ਕੇ ਉੱਚਾ ਕਰਕੇ ਉੱਠਣ ਦੇ ਜੀਣ ਦੇ ਕਿੰਨੇ ਤਰੀਕੇ ਨੇ ਕਿਸ ਤਰ੍ਹਾਂ ਜ਼ਿੰਦਗੀ ਜਿਉਣੀ ਹੈ ਭਾਈ ਲਾਲੋ ਦੇ ਸੰਘ ਖਲੋਣਾ ਹੈ ਕਿ ਮਲਕ ਭਾਗੋ ਦੇ ਪਕਵਾਨ ਨਵਾਂਗ ਜੀ ਪਕਵਾਨਾ ਖਾ ਕੇ ਜੀਵਨ ਬਿਤਾਉਣਾ ਹੈ ਇਹ ਰਾਹ ਬਾਬੇ ਨਾਨਕ ਹੋਣਾ ਨੇ ਦੱਸਿਆ ਹੀ ਨਹੀਂ ਜੀਵਨ ਬਤੀਤ ਕਰਕੇ ਦੱਸਿਆ 70 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਉਮਰ ਦੇ ਆਖਰੀ ਪੜਾਅ 18 ਸਾਲ ਖੇਤੀ ਕੀਤੀ ਜੀਵਨ ਨਿਰਵਾਹ ਕੀਤਾ ਜੇ ਜ਼ਿੰਦਗੀ ਜਿਉਣ ਲਈ ਸਾਨੂੰ ਸਹੀ ਪਾਸੇ ਲਾ ਕੇ ਕੰਮ ਖਤਮ ਕਰਕੇ ਮੁਕਾ ਕੇ ਦੁਨੀਆ ਨੂੰ ਸਹੀ ਪਾਸੇ ਪਾਉਣ ਦਾ ਹੀਲਾ ਕਰਕੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਹਿ ਗਏ ਬਾਬੇ ਨਾਨਕ ਹੋਣਾ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਹੁਤ ਸਾਰੀਆਂ ਕਥਾਵਾਂ ਬਹੁਤ ਸਾਰੀਆਂ ਕਹਾਣੀਆਂ ਨੇ ਸਿੱਖੀ ਦਾ ਮੁੱਢ ਸਮਾਜ ਦੇ ਹਾਸ਼ੀਏ 'ਤੇ ਬੈਠੇ ਲੋਕ ਜੋ ਸ਼ਾਇਦ ਕਿਸੇ ਵੀ ਧਰਮ ਦੀ ਉਸ ਵੇਲੇ ਦੀ ਚੱਲ ਰਹੀ ਰੀਤੀ ਰਿਵਾਜ਼ ਵਿੱਚ ਫਿੱਟ ਨਹੀਂ ਸਨ ਬੈਠਦੇ ਚਾਹੇ ਉਹ ਹਿੰਦੂ ਸਨ ਚਾਹੇ ਉਹ ਮੁਸਲਮਾਨ ਸਨ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਨੀਚੋ ਨੀਚ ਉਹ ਲੋਕ ਸਨ ਜੋ ਸਮਾਜ ਦੇ ਕਿਸੇ ਵੀ ਧਰਮ ਦੇ ਦਾਇਰੇ ਵਿੱਚ ਨਹੀਂ ਸਨ ਆਉਂਦੇ ਸ਼ੁਰੂ ਵਿੱਚ ਬਾਬੇ ਨਾਨਕ ਹੋਣਾ ਨਾਲ ਉਹ ਲੋਕ ਜੁੜੇ ਉਹ ਲੋਕਾਂ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਇੱਕ ਸਿਰ ਉੱਚਾ ਕਰਕੇ ਜ਼ਿੰਦਗੀ ਜਿਉਣ ਦਾ ਹਸਤੀ ਦਾ ਅਹਿਸਾਸ ਹੋਇਆ ਕਰਤਾਰਪੁਰ ਸਾਹਿਬ ਸਾਡੇ ਲਈ ਸਿਰਫ ਇੱਕ ਥਾਂ ਇੱਕ ਜਗ੍ਹਾ ਗੁਰਦੁਆਰਾ ਨਹੀਂ ਇੱਕ ਸੋਚ ਇੱਕ ਦਾਇਰਾ ਪੂਰੀ ਦੁਨੀਆ ਘੁੰਮਣ ਤੋਂ ਬਾਅਦ ਬਾਬੇ ਹੋਰਾਂ ਨੇ ਉੱਥੇ ਡੇਰਾ ਲਾਇਆ ਕਰਤਾਰਪੁਰ ਦੀ ਨਗਰੀ ਨੂੰ ਸ਼ਹਿਰ ਵਸਾਇਆ ਸ਼ਹਿਰ ਦਰਿਆਵਾਂ ਦੇ ਕੰਢੇ ਦਰਿਆ ਰਾਵੀ ਦਾ ਉਹ ਕੰਢਾ ਉਹ ਸੋਹਣਾ ਪੌਣ ਪਾਣੀ ਰਮਨੀਕ ਨਜ਼ਾਰਾ ਖੇਤੀਬਾੜੀ ਲਈ ਅਤ ਸੁਖਾਵਾਂ ਥਾਂ ਅੱਜ ਦੋਵਾਂ ਪੰਜਾਬਾਂ ਦੀ ਵੰਡ ਦੇ ਕਰਕੇ ਇੱਕ ਬਾਰਡਰ ਵੀ ਹੈ ਇੱਕ ਦਰਿਆ ਕੁਦਰਤੀ ਹੱਦ ਵੀ ਹੈ ਅਤੇ ਬਾਬੇ ਨਾਨਕ ਹੋਣਾ ਦੀ ਉਸ ਜਗ੍ਹਾ ਨੂੰ ਅਸੀਂ ਜਾ ਕੇ ਮੱਥਾ ਟੇਕਦੇ ਹਾਂ ਆਬਾਦ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਾਂ ਪਰ ਨਾਲ ਹੀ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਬੇ ਹੋਣਾ ਦੇ ਦਿੱਤੇ ਦਿਸ਼ਾ ਨਿਰਦੇਸ਼ ਜੀਵਨ ਵੱਲ ਸੋਚੀਏ ਕਿ ਉਹਨਾਂ ਨੇ ਕੀ ਗੱਲ ਕਹੀ ਅਕਸਰ ਇਹ ਮੈਂ ਗੱਲ ਅੱਜ ਇਸ ਕਰਕੇ ਇੱਕ ਗੱਲ ਖਸਮ ਕੀ ਬਾਣੀ ਦੀ ਗੱਲ ਕੀਤੀ ਹੈ ਜਿਸ ਮੈਟਾਫੋਰ ਜਿਸ ਅੰਦਾਜ਼ ਜਿਸ ਤਰੀਕੇ ਦੇ ਵਿੱਚ ਇਹ ਸ਼ਬਦ ਉਚਾਰਿਆ ਗਿਆ ਹੈ ਇਸ ਸ਼ਬਦ ਦੇ ਵਿੱਚ ਸਿੱਧੇ ਅਸਿੱਧੇ ਤੌਰ 'ਤੇ ਕਿਸ ਤਰ੍ਹਾਂ ਇੱਕ ਮੌਕੇ ਦੇ ਜ਼ਾਲਮ ਹਾਕਮ ਨੂੰ ਵੰਗਾਰਿਆ ਗਿਆ ਹੈ ਇੱਕ ਸ਼ਾਇਰ ਇੱਕ ਕਵੀ ਆਪਣੇ ਅੰਦਰ ਆਵਾਜ਼ ਸੱਚ ਬੋਲ ਕੇ ਸਮਾਜ ਦਾ ਚਿੱਠਾ ਸਾਡੇ ਸਾਹਮਣੇ ਖੋਲ੍ਹ ਕੇ ਰੱਖਦਾ ਆ ਉਸ ਰਾਜੇ ਦੇ ਸਾਹਮਣੇ ਖੋਲ੍ਹ ਕੇ ਰੱਖਦਾ ਆ ਜਿਸ ਨੇ ਦੱਸਿਆ ਕਿ ਸਰਬ ਧਰਮ ਵਿੱਚ ਕਿਸ ਤਰ੍ਹਾਂ ਦੇ ਜੀਵਨ ਲੋਕ ਪਤੀ ਕਰਦੇ ਆ ਖਸਮ ਕੀ ਬਾਣੀ ਖਸਮ ਇੱਥੇ ਜੇ ਅਸੀਂ ਸੂਫੀ ਰੰਗ ਨੂੰ ਸਮਝਦੇ ਹਾਂ ਤਾਂ ਬਾਬੇ ਹੋਣਾ ਦਾ ਜੋ ਸਾਡੀ ਅੰਤਰਾਤਮਾ ਅੰਤਰ ਸਾਡਾ ਪਿਆਰਾ ਹੈ ਉਹ ਰੱਬ ਹੈ ਉਹ ਅਕੀਦਾ ਹੈ ਉਹ ਰਸਤਾ ਹੈ ਉਹ ਜੀਵਨ ਹੈ ਜਿਹਦੇ ਨਾਲ ਅਸੀਂ ਨਿਭਾਉਣਾ ਹੈ ਜਿਸ ਤਰ੍ਹਾਂ ਇੱਕ ਔਰਤ ਇੱਕ ਕੁੜੀ ਇੱਕ ਵਿਆਹ ਕਰਕੇ ਪੇਕੇ ਘਰੋਂ ਛੱਡ ਕੇ ਨਵੇਂ ਘਰ ਜਾਂਦੀ ਹੈ ਉਵੇਂ ਅਸੀਂ ਸਾਰਿਆਂ ਨੇ ਨਵੇਂ ਘਰ ਜਾਣਾ ਹੈ ਪਰ ਸਵਾਲ ਇਹ ਹੈ ਕਿ ਅਸੀਂ ਕਿੰਨੇ ਸੱਚੇ ਸੁਚੱਜੇ ਚੰਗੇ ਕਰਮ ਕਰਕੇ ਜਾਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਇਹੀ ਸਾਨੂੰ ਦਿਸ਼ਾ ਨਿਰਦੇਸ਼ ਬਾਬੇ ਹੋਰਾਂ ਨੇ ਅੱਜ ਦਿੱਤਾ ਹੈ
ਇਹ ਵੀ ਵਡੰਬਣਾ ਹੈ ਕਿ ਬਾਬੇ ਹੋਣਾ ਦਾ ਇੱਕ ਕਥਨ ਇਹ ਮਰਨਾ ਸੱਚ ਅਤੇ ਜੀਣਾ ਝੂਠ ਦੀ ਗੱਲ ਹੈ ਅਸੀਂ ਬਾਬੇ ਹੋਣਾ ਦੇ ਜੋਤੀ ਜੋਤ ਸਮਾਉਣ ਦੇ ਇਸ ਦਿਹਾੜੇ ਨੂੰ ਸ਼ਾਇਦ ਯਾਦ ਵੀ ਨਹੀਂ ਕਰਦੇ ਮਨਾਉਂਦੇ ਵੀ ਨਹੀਂ ਪਰ ਉਹਨਾਂ ਦੇ ਆਗਮਨ ਨੂੰ ਉਹਨਾਂ ਦੇ ਜਨਮ ਨੂੰ ਉਹਨਾਂ ਦੇ ਗੁਰਪੁਰਬ ਨੂੰ ਅਸੀਂ ਧੂਮ ਧੜੱਕੇ ਨਾਲ ਪੂਰੀ ਦੁਨੀਆ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਬਾਕੀ ਬਾਬਿਆਂ ਦੇ ਮੇਲੇ ਮਨਾਏ ਜਾਂਦੇ ਨੇ ਧਰਮੋਂ ਪੈਰੋਕਾਰਾਂ ਦੇ ਦਿਹਾੜੇ ਮਨਾਏ ਜਾਂਦੇ ਨੇ ਉਸ ਤਰ੍ਹਾਂ ਮਨਾਉਂਦੇ ਹਾਂ ਜਦਕਿ ਬਾਬੇ ਹੋਣਾ ਦਾ ਸੁਨੇਹਾ ਅੱਜ ਦੇ ਦਿਨ ਉਹ ਸੱਚੇ ਇਸ ਫਾਨੀ ਸੰਸਾਰ ਨੂੰ ਚਲੇ ਗਏ ਹਰ ਉਹ ਚੀਜ਼ ਜੋ ਸਥਾਪਿਤ ਹੈ ਉਹ ਨਾਸ਼ਵਾਨ ਹੋਣੀ ਹੈ ਹਰ ਉਹ ਚੀਜ਼ ਉਸ ਵਗਦੇ ਦਰਿਆ ਦੇ ਵਹਿਣ ਵਿੱਚ ਤੁਰ ਜਾਣੀ ਹੈ ਹਰ ਉਹ ਚੀਜ਼ ਜਿਸ ਸਾਡੇ ਅੱਗੇ ਪਿੱਛੇ ਹੈ ਉਹਨੇ ਖਤਮ ਹੋਣਾ ਹੈ ਇਸ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਹੀ ਅਸੀਂ ਆਪਣਾ ਮਕਸਦ ਬਣਾ ਕੇ ਨਾਲ ਤੁਰੇ ਹਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਮੈਂ ਭਲਾ ਨਹੀਂ ਕੋਈ ਜਣਾ ਮੰਦਾ ਨਹੀਂ ਨਾਨਕ ਹੋਣੀ ਬੇਨਤੀ ਕਰਦੇ ਨੇ ਕੇਵਲ ਉਹੀ ਸਵਾਮੀ ਹੈ ਉਹੀ ਪ੍ਰਾਣੀ ਹੈ ਉਹੀ ਪਾਰ ਉਤਾਰਾ ਕਰ ਸਕਦਾ ਹੈ ਅਜੋਕੇ ਸਮਾਜ ਦੀ ਦੁਨੀਆ ਦੇ ਵਿੱਚ ਅਸੀਂ ਆਪਣੇ ਆਪ ਨੂੰ ਉਲਟਾ ਸਮਝਦੇ ਹਾਂ ਹਮ ਨਹੀਂ ਚੰਗੇ ਕਈ ਲੋਕ ਤਾਂ ਇਹ ਕਹਿ ਦਿੰਦੇ ਆ ਕਿ ਅਸੀਂ ਆਪਣੇ ਬਾਰੇ ਬੁਰਾ ਸੋਚਦੇ ਹਾਂ ਅਤੇ ਦੂਜੇ ਬਾਰੇ ਚੰਗਾ ਸੋਚਦੇ ਹਾਂ ਦਰਅਸਲ ਇਹ ਸਾਡੇ ਅੰਦਰ ਜਿਹੜੀ ਵਾਧੂ ਦੀ ਹਉਮੇ ਪੈਦਾ ਹੁੰਦੀ ਹੈ ਉਸ ਨੂੰ ਖਤਮ ਕਰਨ ਦਾ ਤਰੀਕਾ ਹੈ ਇਹ ਕੋਈ ਨੈਗੇਟਿਵ ਜਾਂ ਪੋਜ਼ਿਟਿਵ ਨਹੀਂ ਹੁੰਦਾ ਹਮ ਨਹੀਂ ਚੰਗੇ ਸਾਡੇ ਮਨੁੱਖ ਗਲਤੀਆਂ ਦਾ ਪੁਤਲਾ ਹੈ ਅਸੀਂ ਔਗਣਾ ਭਰੇ ਸ਼ਖਸ ਹਾਂ ਇਸ ਗੱਲ ਨੂੰ ਜੇ ਅਸੀਂ ਮੰਨਦੇ ਹਾਂ ਅਤੇ ਆਪਣੇ ਅੰਤਰ ਝਾਤ ਮੰਨ ਕੇ ਅੱਖਾਂ ਬੰਦ ਕਰਕੇ ਅੰਦਰ ਜਾ ਕੇ ਵੇਖੀਏ ਤਾਂ ਸੱਚਮੁੱਚ ਹੀ ਅੰਦਰੋਂ ਆਵਾਜ਼ ਆਵੇਗੀ ਅਸੀਂ ਚੰਗੇ ਨਹੀਂ ਹਾਂ ਦਰਅਸਲ ਅਸੀਂ ਚੰਗੇ ਹੀ ਨਹੀਂ ਹੈ ਅਤੇ ਇਸ ਦੁਨੀਆ ਦੇ ਵਿੱਚ ਕੋਈ ਬੁਰਾ ਨਹੀਂ ਹੈ ਸਭ ਭਲੇ ਹੈ ਸਭ ਭਲਾ ਕਰ ਰਹੇ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਕੋਟ ਪਤਤ ਹੋ ਪਨੀਤ ਨਾਨਕ ਦਾਸ ਬਲਬਲ ਕੀਤ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ ਕਰੋੜਾਂ ਹੀ ਪਾਪੀ ਜੰਮਦੇ ਨੇ ਕਰੋੜਾਂ ਹੀ ਪਾਪੀ ਮਰਦੇ ਨੇ ਅਸੀਂ ਉਹਨਾਂ ਪਾਪੀਆਂ ਵਿੱਚੋਂ ਇੱਕ ਪਾਪੀ ਹੋਰ ਹਾਂ ਜਿਸ ਜੀਵਨ ਫਾਨੀ ਸੰਸਾਰ ਵਿੱਚ ਆਪਣੇ ਕਰਮਾਂ ਦਾ ਫਲ ਆਪ ਹੀ ਭੁਗਤ ਰਹੇ ਹਾਂ ਇਹ ਕਰਮ ਅਤੇ ਸਾਡੇ ਅੰਦਰ ਭਰਮ ਬਹੁਤ ਛੇਤੀ ਪੈਦਾ ਹੋ ਜਾਂਦਾ ਹੈ ਬਾਬੇ ਹੋਣਾ ਨੇ ਹੁਕਮ ਕਰਕੇ ਸਾਡੇ ਅੰਦਰੋਂ ਇਹ ਸਾਰੇ ਭਰਮ ਤੋੜਨ ਦੀ ਕੋਸ਼ਿਸ਼ ਕੀਤੀ ਸਾਡੇ ਜਨਮ ਤੋਂ ਲੈ ਕੇ ਇੱਥੋਂ ਤੱਕ ਕਿ ਜਨਮ ਤੋਂ ਪਹਿਲਾਂ ਵੀ ਅਸੀਂ ਭਰਮ ਪਾ ਦਿੰਦੇ ਹਾਂ ਦਿਨ ਦਿਹਾੜਾਂ ਦਾ ਭਰਮ ਪਾ ਦਿੰਦੇ ਹਾਂ ਵਕਤ ਘੜੀ ਦੇ ਕਸੋਟੇ ਦਾ ਭਰਮ ਪਾ ਦਿੰਦੇ ਹਾਂ ਟਾਈਮ ਦਾ ਭਰਮ ਪਾ ਦਿੰਦੇ ਹਾਂ ਨੰਬਰਾਂ ਦਾ ਭਰਮ ਪਾ ਦਿੰਦੇ ਹਾਂ ਨਾਵਾਂ ਦਾ ਭਰਮ ਪਾ ਦਿੰਦੇ ਹਾਂ ਕਿਸੇ ਬੱਚੇ ਦੇ ਜਨਮ ਤੋਂ ਬਾਅਦ ਉਹਦੇ ਦਿਨ ਦਿਹਾੜੇ ਸ਼ਕਲੋ ਸੂਰਤ ਰੰਗ ਰੂਪ ਅਸੀਂ ਉਹਦੇ ਕਰਮ ਖੁਦ ਡਿਸਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦਕਿ ਸਾਡੇ ਅੰਦਰ ਇਹ ਭਰਮ ਦਿਨ ਬ ਦਿਨ ਪਲਦਾ ਰਹਿੰਦਾ ਹੈ ਕਿ ਸ਼ਾਇਦ ਜੇ ਸਾਡੀ ਮਰਜ਼ੀ ਮੁਤਾਬਕ ਕੰਮ ਹੋ ਜਾਣ ਅਤੇ ਸਾਡੇ ਕਰਮ ਚੰਗੇ ਇਹ ਵੀ ਸਾਡਾ ਭਰਮ ਹੈ ਅਤੇ ਜ਼ਰਾ ਕੁ ਜਿੰਨੀ ਸਾਡੀ ਮਰਜ਼ੀ ਮੁਤਾਬਕ ਕੰਮ ਨਹੀਂ ਹੋਇਆ ਸਾਨੂੰ ਸਾਡੀ ਪਸੰਦ ਦੀ ਚੀਜ਼ ਨਹੀਂ ਮਿਲੀ ਸਾਨੂੰ ਪਸੰਦ ਦਾ ਅਹੁਦਾ ਨਹੀਂ ਮਿਲਿਆ ਸਾਡੀ ਪਸੰਦ ਦੇ ਸੱਜਣ ਨਾਲ ਯਾਰੀ ਨਹੀਂ ਪਈ ਤਾਂ ਸਾਨੂੰ ਲੱਗਦਾ ਹੈ ਸਾਡੇ ਕਰਮਾਂ ਦਾ ਫਲ ਸਾਨੂੰ ਨਹੀਂ ਮਿਲ ਰਿਹਾ ਸਾਡੇ ਕਰਮਾਂ ਦੀ ਕਮੀ ਹੈ ਕਰਮ ਭਰਮ ਦੇ ਇਸ ਚੱਕਰ ਵਿੱਚੋਂ ਬਾਬੇ ਹੋਣਾ ਨੇ ਸਾਡੇ ਭਰਮ ਤੋੜੇ ਸਾਨੂੰ ਨੰਬਰਾਂ ਜੀਵਨ ਜਾਚ ਔਗਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਦਾ ਹੌਕਾ ਦਿੱਤਾ ਸਾਨੂੰ ਤਾਕੀਦ ਕੀਤੀ ਸਾਡੇ ਹੱਥ ਵਿੱਚ ਕੁਛ ਵੀ ਨਹੀਂ ਇਹ ਜੀਵਨ ਆਪਣੇ ਆਪ ਆਪਣੇ ਢੰਗ ਨਾਲ ਤੁਰਿਆ ਫਿਰਦਾ ਹੈ ਸਾਡਾ ਇਸ ਵਿੱਚ ਕਿਸੇ ਵੀ ਚੱਲ ਰਹੇ ਕੰਮ ਨੂੰ ਅੜਚਣ ਪਾਉਣ ਦਾ ਕੋਈ ਹੱਕ ਨਹੀਂ ਅਸੀਂ ਤਾਂ ਚੰਗੇ ਹੀ ਨਹੀਂ ਅਸੀਂ ਤਾਂ ਪਾਪੀ ਔਗਣ ਭਰੇ ਹਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ

करम तरती शरीर कलयुग विच जेहा के बीजे तेहा खाए असली इस जग दी कहानी अपनी ही हो मैनू पन्नना पैंदा जिस अंदर तात पराई होवे तिस दा कदे न होवे पला उस ते आखिए कोई न लगे नित उजाड़ी प्रकिरे खला ਇਹ ਸਰੀਰ ਸਾਡਾ ਕਰਮ ਹੈ ਇਸ ਕਰਮ ਭੂਮੀ ਦੇ ਵਿੱਚ ਅਸੀਂ ਜਿੱਦਾਂ ਦਾ ਬੀਜ ਬੀਜਾਂਗੇ ਉਦਾਂ ਦਾ ਹੀ ਜੀਵਨ ਸਾਨੂੰ ਮਿਲੂਗਾ ਇਸ ਧਰਤੀ ਰੂਪੀ ਜੀਵਨ ਦੇ ਵਿੱਚ ਅਸੀਂ ਕੀ ਜ਼ਿੰਦਗੀ ਪਾਉਣੀ ਕਿਸ ਤਰ੍ਹਾਂ ਜੀਵਨ ਕਰਨਾ ਇਹੀ ਸਾਨੂੰ ਸਾਡੇ ਬਾਬੇ ਕਹਿ ਗਏ।

ਜੈਸੰਗ ਦਾ ਗੀਤ ਕੱਚਦੀ ਹੈ ਮੁੰਦਰਾ ਨਵਾਂ ਗੀਤ ਹੈ ਜੋ ਸਾਨੂੰ ਅੰਦਰੋਂ ਜੋੜਨ ਦੀ ਕੋਸ਼ਿਸ਼ ਕਰਦਾ ਹੈ ਸਾਡੇ ਅੰਦਰਲੇ ਪੈਦਾ ਹੋਏ ਇਸ ਪਰਮ ਕਰਮ ਦੀ ਦੁਨੀਆ ਦੇ ਵਿੱਚੋਂ ਸਾਨੂੰ ਇੱਕ ਨਵੇਂ ਪਾਸੇ ਜ਼ਿੰਦਗੀ ਜਿਉਣ ਦਾ ਦਿਸ਼ਾ ਨਿਰਦੇਸ਼ ਕਰਦਾ ਹੋਇਆ ਇਹ ਗੀਤ ਸਾਡੇ ਮਕਸਦ ਸਾਡੀ ਕਾਮਯਾਬੀ ਅਤੇ ਸਾਡੇ ਆਉਣ ਵਾਲੀ ਜ਼ਿੰਦਗੀ ਨੂੰ ਸੌਖਾ ਕਿਵੇਂ ਕਰਨਾ ਉੱਧਰ ਦਿਸ਼ਾ ਨਿਰਦੇਸ਼ ਕਰਦਾ ਅੱਗੇ ਜਾਂਦਾ ਹੈ ਜ਼ਿੰਦਗੀ ਜਿਉਣੀ ਸਾਡੇ ਹੱਥੇ ਜ਼ਿੰਦਗੀ ਕਿੱਦਾਂ ਜਿਉਣੀ ਸਾਡੇ ਹੱਥੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਜਲਦੀ ਅੱਗੇ ਵਧਣਾ ਦਰਅਸਲ ਜਿਸ ਨੂੰ ਅਸੀਂ ਤਰੱਕੀ ਮੰਨਦੇ ਹਾਂ ਉਹ ਇੱਕ ਐਸਾ ਗੋਲ ਧਾਰਾ ਚੱਕਰ ਹੈ ਅਸੀਂ ਨਿਕਲਣਾ ਤਾਂ ਚਾਹੁੰਦੇ ਹਾਂ ਪਰ ਨਿਕਲ ਕੇ ਅੱਗੇ ਜਾਣਾ ਕਿੱਥੇ ਹੈ ਇਸ ਬਾਰੇ ਸਾਨੂੰ ਬਹੁਤ ਘੱਟ ਪਤਾ ਹੁੰਦਾ ਹੈ ਅਸੀਂ ਕੋਈ ਵੀ ਨੌਕਰੀ ਬਦਲਦੇ ਹਾਂ ਕੰਮ ਨਾ ਕਰਨ ਦਾ ਛੁੱਟੀ ਨੂੰ ਬਹਾਨਾ ਮਾਰ ਕੇ ਘਰ ਵਿੱਚ ਬੈਠਦੇ ਹਾਂ ਪਰ ਦਰਅਸਲ ਅਸੀਂ ਜ਼ਿੰਦਗੀ ਦੀ ਬਾਰ ਬਾਰ ਇੱਕੋ ਰੂਟੀਨ ਫੋਲੋ ਕਰਨ ਤੋਂ ਅੱਕੇ ਥੱਕੇ ਹੁੰਦੇ ਹਾਂ ਅਤੇ ਉਸ ਬਦਲਾਅ ਨੂੰ ਕਰਦੇ ਕਰਦੇ ਕਈ ਵਾਰੀ ਅਸੀਂ ਘੁੰਮਣ ਫਿਰ ਚਲੇ ਜਾ ਕੇ ਲੋਕਾਂ ਨੂੰ ਮਿਲ ਕੇ ਪਾਰਟੀਆਂ ਕਰਕੇ ਆਪਣੇ ਆਪ ਨੂੰ ਇੱਕ ਨਵੇਂ ਬਦਲਾਅ ਵਿੱਚ ਤਾਂ ਦੇਖਦੇ ਹਾਂ ਪਰ ਸਹੀ ਜੀਵਨ ਸਹੀ ਜ਼ਿੰਦਗੀ ਆਪਣੇ ਆਪ ਨਾਲ ਗੱਲਾਂ ਕਰਕੇ ਮਿਲਦਾ ਹੈ ਆਪਣੇ ਆਪ ਨਾਲ ਸੌਖਿਆ ਹੋ ਕੇ ਮਿਲਦਾ ਹੈ ਆਪਣੇ ਆਪ ਨਾਲ ਅੰਤਰ ਪਾ ਕੇ ਆਪਣੇ ਅੰਦਰਲੇ ਜਿੰਨਾ ਖਾਲੀਪਣ ਹੋਵੇਗਾ ਓਨਾ ਵਧੀਆ ਹੋਵੇਗਾ ਦਰਅਸਲ ਜਿੰਨਾ ਖਾਲੀਪਣ ਹੋਵੇਗਾ ਓਨਾ ਇਹ ਭਰਿਆ ਹੋਵੇਗਾ ਇੱਕ ਭਰਿਆ ਬੰਦਾ ਬਾਹਰੋਂ ਖਾਲੀ ਥਾਂ ਵਿੱਚ ਸੌਖਿਆ ਰਹਿ ਲੈਂਦਾ ਹੈ ਅੰਦਰੋਂ ਖਾਲੀ ਬੰਦਾ ਬਾਹਰੋਂ ਆਲੇ ਦੁਆਲੇ ਥਾਵਾਂ ਨੂੰ ਭਰੀਆਂ ਨੂੰ ਵੇਖ ਕੇ ਆਪਣੇ ਮਨ ਲਚਾਉਂਦਾ ਹੈ ਆਪਣੇ ਜਜ਼ਬਾਤਾਂ ਦੇ ਭਾਵਨਾਵਾਂ ਵਿੱਚ ਬਹਿ ਤੁਰਦਾ ਹੈ ਅਤੇ ਬਹੁਤ ਘੱਟ ਮੌਕਾ ਹੁੰਦਾ ਹੈ ਜਦੋਂ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋਵੇ ਸਾਡੇ ਬਾਬਿਆਂ ਦੇ ਦਿੱਸੇ ਦਿਸ਼ਾ ਨਿਰਦੇਸ਼ ਪ੍ਰੋਗਰਾਮਾਂ ਨੂੰ ਗੱਲਬਾਤ ਕਰੇ ਅਤੇ ਆਪਣੇ ਜੀਵਨ ਨੂੰ ਗਾਂ ਵਧਾਉਣ ਦੀ ਹੋਰ ਵਧੀਆ ਢੰਗ ਤਰੀਕੇ ਨਾਲ ਕਰਨ ਦੇ ਲਈ ਚੰਗੇ ਕਰਮਾਂ ਨੂੰ ਨਿਭਾਹ ਕਰਨ ਦੇ ਲਈ ਅਗਲੇ ਪਾਸੇ ਸੋਚੇ

ਜਿਵੇਂ ਮੈਂ ਪਹਿਲੇ ਗੱਲ ਕੀਤੀ ਸੀ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਉਹ ਗੱਲ ਦਾ ਮਕਸਦ ਦਰਅਸਲ ਆਪਣੇ ਇਸ ਜੀਵਨ ਨੂੰ ਅੱਗੇ ਵਧਾ ਕੇ ਚੰਗੇ ਕਰਮਾਂ ਵੱਲ ਲੈ ਕੇ ਜਾਣ ਦਾ ਹੀ ਸੀ ਇਹ ਗੀਤ ਸੁਣਦੇ ਹਾਂ ਜਸਪਿੰਦਰ ਨਰੂਲਾ ਹੋਣਾ ਦਾ ਗੀਤ ਸ਼ਬਦ ਹੈ ਪਰ ਉਹਨਾਂ ਨੇ ਉਸਨੂੰ ਜਿਹਨੂੰ ਲਾਈਟ ਕਲਾਸੀਕਲ ਸੰਗੀਤ ਨਾਲ ਗਾਇਆ ਗੀਤਾਂ ਵਰਗਾ ਲੱਗਦਾ ਹੈ

0: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ ਪਰ .05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ ਜ਼ਿੰਮੇਵਾਰੀ ਲਓ ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ ਟੀਏਸੀ ਵੱਲੋਂ ਇੱਕ ਸੁਨੇਹਾ
1: ਸਟੇਸ਼ਨ ਸਪਾਂਸਰ
2: ਕੀ ਤੁਸੀਂ ਕਿਸੇ ਵੀ ਆਫਤ ਲਈ ਤਿਆਰ ਹੋ ਆਸਟ੍ਰੇਲੀਆ ਪੋਸਟ ਆਸਟ੍ਰੇਲੀਅਨ ਰੈੱਡ ਕ੍ਰਾਸ ਦੇ ਨਾਲ ਮਿਲ ਕੇ ਤੁਹਾਡੇ ਪਰਿਵਾਰ ਨੂੰ ਅਚਾਨਕ ਆਉਣ ਵਾਲੀਆਂ ਮੁਸ਼ਕਿਲਾਂ ਲਈ ਤਿਆਰ ਰਹਿਣ ਵਿੱਚ ਮਦਦ ਕਰ ਰਿਹਾ ਹੈ ਅੱਜ ਦੇ ਕੁਝ ਸੌਖੇ ਕਦਮ ਕੱਲ ਵੱਡਾ ਫਰਕ ਪਾ ਸਕਦੇ ਹਨ ਵਿਜ਼ਿਟ ਕਰੋ redcross.org.au/prepare
1: ਸਟੇਸ਼ਨ ਸਪਾਂਸਰ
3: ਪੁਲਿਸ ਬੂਜ਼ ਬੱਸ ਲਈ ਖੱਬੇ ਮੁੜੋ ਸਾਫ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ
4: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ ਟੀਏਸੀ ਵੱਲੋਂ ਇੱਕ ਸੁਨੇਹਾ
1: ਸਟੇਸ਼ਨ ਸਪਾਂਸਰ

ਗੱਲਾ ਜੁਗਲ ਪ੍ਰੋਗਰਾਮ ਵਿੱਚ ਅਸੀਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵਿੱਚ ਹਾਜ਼ਰ ਹਾਂ ਇਸ ਸੈਗਮੈਂਟ ਵਿੱਚ ਅਸੀਂ ਸਮਾਜ ਵਿੱਚ ਚੱਲ ਰਹੀਆਂ ਕੁਝ ਗਤੀਵਿਧੀਆਂ ਦੇ ਜ਼ਿਕਰ ਕਰਾਂਗੇ ਪਰ ਨਾਲੋਂ ਨਾਲ ਹੀ ਅਸੀਂ ਕਲਾ ਸਾਹਿਤ ਵਿੱਚ ਕੁਝ ਦੱਬੇ ਹੋਏ ਇਸ਼ਾਰੇ ਜਿਹੜੇ ਸਮਾਜ ਬਾਰੇ ਕੀਤੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਮੁੱਦਿਆਂ ਨੂੰ ਉਹਨਾਂ ਵਿਚਾਰਾਂ ਨੂੰ ਲੈ ਕੇ ਅੱਗੇ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਇੱਕ ਸੱਜਣ ਕਹਿ ਰਹੇ ਸੀ ਕਿ ਅਜੋਕੇ ਯੁੱਗ ਵਿੱਚ ਕੋਈ ਬਹੁਤੇ ਵਿਚਾਰਾਂ ਦੀ ਗੱਲ ਨਹੀਂ ਕਰਦਾ ਅਸੀਂ ਹਲਕੀਆਂ ਫੁਲਕੀਆਂ ਗੱਲਾਂ ਕਰਨਾ ਚਾਹੁੰਦੇ ਹਾਂ ਫਿਲਮਾਂ ਵਾਲੇ ਇਹ ਸੋਚਦੇ ਨੇ ਕਿ ਡੂੰਘੇ ਵਿਚਾਰਾਂ ਵਾਲੀਆਂ ਫਿਲਮਾਂ ਚੱਲਦੀਆਂ ਨਹੀਂ ਲਿਖਣ ਵਾਲੇ ਇਹ ਸੋਚਦੇ ਨੇ ਕਿ ਜ਼ਿਆਦਾ ਤੁਸੀਂ ਫਿਲਾਸਫੀ ਵਿਚਾਰ ਘੋਟੋਗੇ ਤਾਂ ਲੋਕ ਸੁਣਦੇ ਨਹੀਂ ਕਵਿਤਾ ਵੀ ਹਲਕੇ ਪੱਧਰ ਦੀ ਹੋਣੀ ਚਾਹੀਦੀ ਹੈ ਅਤੇ ਗੀਤ ਸੰਗੀਤ ਵੀ ਤੜਕ ਫੜਕ ਵਾਲਾ ਹੋਵੇ ਸ਼ੋ ਜਾਨਦਾਰ ਸ਼ੋ ਉੱਚਾ ਮਿਊਜ਼ਿਕ ਹੋਵੇ ਸੰਗੀਤ ਹੋਵੇ ਅਤੇ ਲੋਕ ਜ਼ਿਆਦਾ ਸੁਣਦੇ ਨੇ ਪਰ ਚੰਗੇ ਬੰਦੇ ਥੋੜ੍ਹੇ ਹੁੰਦੇ ਨੇ ਇੱਕ 30 ਬੱਚਿਆਂ ਦੀ ਕਲਾਸ ਦੇ ਵਿੱਚ ਪਹਿਲੀਆਂ ਇੱਕ ਲਾਈਨਾਂ 'ਚ 4-5 ਅਤੇ ਮਗਰਲੀਆਂ ਲਾਈਨਾਂ ਵਾਲੇ 4-5 ਬੈਕ ਬੈਂਚਰ ਇਹ ਦੋਵੇਂ ਚੰਗੇ ਹੁੰਦੇ ਨੇ ਵੱਖਰੇ ਹੁੰਦੇ ਨੇ ਚੀਜ਼ਾਂ ਨੂੰ ਰੂਟੀਨ ਤੋਂ ਚੱਲ ਰਹੀ ਕਲਾਸ ਨੂੰ ਸਬਜੈਕਟ ਨੂੰ ਵਿਸ਼ੇ ਨੂੰ ਹਟ ਕੇ ਵੇਖਦੇ ਨੇ ਮਜੋਰਿਟੀ ਆਫ ਦਾ ਲੋਕ ਉਹ ਹੁੰਦੇ ਨੇ ਜੋ ਪਹਿਲੇ ਬੈਂਚ ਵਾਲੇ ਗੱਲ ਸਮਝਦੇ ਨੇ ਅਤੇ ਕਈ ਵਾਰੀ ਕੋਈ ਅਧਿਆਪਕ ਚੰਗਾ ਉਹਨਾਂ ਨੂੰ ਮੋਨੀਟਰ ਬਣਾ ਜਾਂਦਾ ਹੈ ਅਤੇ ਉਹ ਫਿਰ ਆਪਣੀ ਜਾਣਕਾਰੀ ਆਪਣੇ ਤਵਜੋ ਤਰੀਕੇ ਨਾਲ ਬੱਚਿਆਂ ਨੂੰ ਅੱਗੇ ਸਾਂਭਦੇ ਨੇ ਪਿਛਲੀ ਲਾਈਨ ਵਿੱਚ ਬੈਠੇ MBBS ਹਾਂ ਜੀ ਇਹ ਗਰੁੱਪ MBBS ਗਰੁੱਪ ਹੈ ਮੈਂਬਰ ਆਫ ਬੈਕ ਬੈਂਚਰ ਸੁਸਾਇਟੀ ਇਹ MBBS ਡਾਕਟਰਾਂ ਵਾਲਾ ਨਾ ਸਮਝ ਲਿਓ ਇਹ ਉਹ ਲੋਕ ਨੇ ਜਿਹੜੇ ਕਿਸੇ ਵੀ ਚੱਲ ਰਹੇ ਪ੍ਰਣਾਲੀ ਨੂੰ ਉਲਟੇ ਤਰੀਕੇ ਨਾਲ ਕਰਕੇ ਵੇਖਦੇ ਨੇ ਇਹ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਖਿਡੌਣਾ ਦੇ ਦਿਓ ਤਾਂ ਪਹਿਲਾਂ ਉਹਨੂੰ ਤੋੜ ਕੇ ਵੇਖਦੇ ਨੇ ਤਾਂ ਅੰਦਰ ਹੈ ਕੀ ਇਹ ਉਹ ਬੱਚੇ ਨੇ ਜੋ ਵਧੀਆ ਗਾਇਕ ਹੋ ਸਕਦੇ ਨੇ ਵਧੀਆ ਖਿਡਾਰੀ ਹੋ ਸਕਦੇ ਨੇ ਵਧੀਆ ਵਕਤਾ ਹੋ ਸਕਦੇ ਨੇ ਕੋਈ ਚੱਲਦਾ ਪੁਰਜਾ ਲੋਕਾਂ ਨਾਲ ਗੰਢ ਛੰਡ ਕਰਕੇ ਵਧੀਆ ਕੰਮ ਕਰਨ ਦਾ ਤਰੀਕਾ ਜਾਣਦਾ ਹੋਵੇਗਾ ਹੋ ਸਕਦਾ ਉਹਨੂੰ ਕਿਤਾਬਾਂ ਵਿੱਚ ਲਿਖੇ ਵੱਡੇ ਵਿਚਾਰ ਤਾਂ ਨਹੀਂ ਆਉਂਦੇ ਉਹ ਉਹਨਾਂ ਕਿਤਾਬਾਂ ਨੂੰ ਬਣੇ ਬਣਾਏ ਰੱਟਾ ਲਾ ਕੇ ਸ਼ਾਇਦ ਉਹ ਕਲਾਸ ਦੇ ਪਹਿਲੇ ਨੰਬਰ ਦੀ ਕਤਾਰ ਵਿੱਚ ਬੱਚਿਆਂ ਵਿੱਚ ਸ਼ਾਮਿਲ ਨਹੀਂ ਹੁੰਦਾ ਪਰ ਹਾਂ ਉਹ ਵੀ ਓਨਾ ਹੀ ਕ੍ਰੀਏਟਿਵ ਉਹ ਓਨਾ ਹੀ ਚਿੰਤਾਜਨਕ ਅਤੇ ਓਨਾ ਹੀ ਵਧੀਆ ਹੁੰਦਾ ਅਤੇ ਹੋ ਸਕਦਾ ਏ ਸੁਰਜੀਤ ਪਾਤਰ ਹੋਰੀ ਕਿਤੇ ਲਿਖਦੇ ਨੇ ਕਿ ਦੁਨੀਆ ਦੇ ਸਾਹਿਤ ਦੇ ਵਿੱਚ ਸਮਾਜ ਦੇ ਸਾਰੇ ਰਾਜ ਲੁਕੇ ਪਏ ਨੇ ਕੋਈ ਕਹਾਣੀ ਦਾ ਪਾਤਰ ਸਾਨੂੰ ਟੁੰਬਦਾ ਏ ਤਾਂ ਆਪਣੇ ਆਲੇ ਦੁਆਲੇ ਲਈ ਵਾਪਰ ਰਹੀਆਂ ਘਟਨਾਵਾਂ ਵਰਗਾ ਲੱਗਦਾ ਏ ਕੋਈ ਮੰਚ 'ਤੇ ਕੀਤਾ ਗਿਆ ਨਾਟਕ ਉਹਦੇ ਵਿਚਲਾ ਕਲਾਕਾਰ ਸਾਨੂੰ ਦਿਸ਼ਾ ਨਿਰਦੇਸ਼ ਕਰਦਾ ਏ ਮੈਂ ਇਹਨਾਂ ਦਿਨਾਂ ਦੇ ਵਿੱਚ ਕਦੀ ਕਦੀ ਇੱਕ ਕਿਤਾਬ 'ਤੇ ਝਾਤੀ ਮਾਰਦਾ ਉਹ ਮੰਟੋ ਹਾਂ ਉਹ ਕਹਾਣੀਕਾਰ ਉਹ ਸਾਹਿਤਕਾਰ ਉਹ ਲਿਖਾਰੀ ਮੰਟੋ ਦੀ ਆਪਣੀ ਜੀਵਨ ਦੀ ਕਹਾਣੀ ਹੈ ਮੰਟੋ ਇਸ ਨਾਟਕ ਰੂਪੀ ਕਹਾਣੀ ਦੇ ਵਿੱਚ ਆਪ ਆ ਕੇ ਦੱਸਦਾ ਕਿ ਮੈਂ ਕਿੱਦਾਂ ਦਾ ਸਮਾਜ ਕਿੱਦਾਂ ਦਾ ਕੁਝ ਗੱਲਾਂ ਜਿਨ੍ਹਾਂ ਨੂੰ ਵਿਚਾਰਿਆ ਜਾਣਾ ਚਾਹੀਦਾ ਉਹਦਾ ਜ਼ਿਕਰ ਕਰਦੇ ਹਾਂ ਮੰਟੋ ਕਹਿੰਦਾ ਕਿ ਮੇਰੇ ਬਾਰੇ ਤਾਂ ਮਸ਼ਹੂਰ ਹੈ ਕਿ ਮੈਂ ਸੁੱਚਾ ਸੱਚਾ ਬੰਦਾ ਮੇਰੇ ਬੋਲ ਬੜੇ ਤਿੱਖੇ ਨੇ ਕਿਉਂਕਿ ਮੈਂ ਸੱਚ ਲਿਖਦਾ ਪਰ ਕਹਿੰਦਾ ਮੈਂ ਤੁਹਾਨੂੰ ਜਾਤੀ ਤੌਰ 'ਤੇ ਦੱਸ ਦੇਵਾਂ ਕਿ ਮੈਂ ਇੱਦਾਂ ਦਾ ਹੈ ਨਹੀਂ ਮੈਂ ਅਵਲ ਦਰਜੇ ਦਾ ਝੂਠਾ ਬੰਦਾ ਕਹਿੰਦਾ ਸ਼ੁਰੂ ਸ਼ੁਰੂ 'ਚ ਤਾਂ ਮੈਂ ਗੱਪਾਂ ਮਾਰਦਾ ਸੀ ਉਸ ਝੂਠ ਨਾਲ ਮੈਨੂੰ ਪੈਸੇ ਮਿਲਣੇ ਸ਼ੁਰੂ ਹੋ ਗਏ ਅਤੇ ਹਾਂ ਇਹ ਗੱਲ ਵੱਖਰੀ ਹੈ ਕਿ ਮੇਰੇ ਝੂਠ ਵਿੱਚ ਇੱਕ ਖਾਸ ਕਿਸਮ ਦਾ ਵਿਅੰਗ ਹੁੰਦਾ ਹੈ ਇੱਕ ਟੱਚ ਹੁੰਦਾ ਹੈ ਅਤੇ ਉਹਦੇ ਨਾਲ ਮੇਰੀ ਕੰਮ ਚੱਲਦਾ ਰਿਹਾ ਹੌਲੀ ਹੌਲੀ ਮੇਰੀ ਝੂਠ ਦੀ ਦੁਕਾਨ ਬੰਦ ਹੁੰਦੀ ਲੱਗੀ ਮੇਰੇ ਘਰਦਿਆਂ ਨੂੰ ਇਹਦਾ ਪਤਾ ਲੱਗ ਗਿਆ ਅਤੇ ਹੁਣ ਜੇ ਕੁਝ ਵੀ ਕੋਈ ਮੇਰੇ ਮਾਮਲੇ 'ਚ ਕਹੇ ਕਿ ਉਹ ਤਾਂ ਇੱਕ ਨੰਬਰ ਦਾ ਝੂਠਾ ਬੰਦਾ ਸੀ ਇੱਕ ਗੱਲ ਪੱਕੀ ਹੈ ਕਿ ਮੈਂ ਝੂਠ ਰਤਾ ਸੰਕੋਚ ਨਾਲ ਬੋਲਦਾ ਪਰ ਮੇਰੇ ਘਰ ਵਾਲੇ ਇਹ ਹੁਣ ਸਮਝਣ ਲੱਗ ਪਏ ਨੇ ਕਿ ਮੇਰੀ ਹਰ ਗੱਲ ਹੀ ਝੂਠੀ ਹੈ ਜੀ ਹਾਂ ਇਹ ਸਾਡੀ ਇੱਕ ਰੈਪੂਟੇਸ਼ਨ ਹੁੰਦੀ ਹੈ ਇੱਕ ਬੰਦੇ ਦਾ ਕਿਰਦਾਰ ਹੁੰਦਾ ਹੈ ਕਿ ਕਈ ਵਾਰੀ ਬਹੁਤੇ ਬੰਦੇ ਜਿੰਨੇ ਮਰਜ਼ੀ ਸਿਆਣੇ ਗੱਲ ਕਹੀ ਜਾਣ ਉਹਨਾਂ ਦੀ ਉਹ ਗੱਲ ਝੂਠੀ ਲੱਗਦੀ ਹੈ ਮੰਟੋ ਇੱਥੋਂ ਤੱਕ ਲਿਖਦਾ ਕਿ ਲੋਕ ਮੈਨੂੰ ਬੜਾ ਸਿਆਣਾ ਬੜਾ ਵੱਡਾ ਦਾਰਸ਼ਨਿਕ ਅਤੇ ਡੂੰਘਾਈ ਨਾਲ ਅਦਨ ਕੀਤਾ ਵਿਅਕਤੀ ਸਮਝਦੇ ਆ ਕਹਿੰਦੇ ਮੈਂ ਤਾਂ ਕੋਰਾ ਅਨਪੜ੍ਹ ਹਾਂ ਮੈਂ ਕਦੇ ਵੱਡੇ ਵੱਡੇ ਮਾਰਕਸ ਅਤੇ ਉਹਨਾਂ ਦੀਆਂ ਗੱਲਾਂ ਨਹੀਂ ਪੜ੍ਹੀਆਂ ਮੈਂ ਫਰਾਇਡ ਦੀ ਕੋਈ ਕਿਤਾਬ ਨਹੀਂ ਦੇਖੀ ਹੀਗਲ ਦਾ ਨਾਂ ਮੈਂ ਜਾਣਦਾ ਪਰ ਮਜ਼ੇ ਦੀ ਗੱਲ ਇਹ ਹੈ ਕਿ ਮੇਰੇ ਆਲੋਚਕ ਮੈਨੂੰ ਕਈ ਵਾਰੀ ਉਹਦੇ ਨਾਲ ਕੰਪੇਅਰ ਕਰਦੇ ਆ ਹਾਲਾਂਕਿ ਮੈਂ ਉਹਦੇ ਉਹਨਾਂ ਬਾਰੇ ਜਾਣਦਾ ਵੀ ਨਹੀਂ ਹੁੰਦਾ ਕਹਿੰਦਾ ਹਾਂ ਇੱਕ ਗੱਲ ਹੈ ਕਿ ਥੋੜ੍ਹੀ ਕਿਤੇ ਮੈਂ ਕਿਸੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਕਹਿੰਦਾ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਇਹ ਲੋਕ ਜਿਹੜੇ ਗੱਲਾਂ ਸਮਝਾਉਂਦੇ ਨੇ ਇਹ ਸਾਰੇ ਡੱਡੂ ਨੇ ਇਹਨਾਂ ਨੂੰ ਦੁਨੀਆ ਨੂੰ ਸਮਝਾਉਣਾ ਨਹੀਂ ਚਾਹੀਦਾ
ਦੁਨੀਆ ਆਪੇ ਆਪ ਸਮਝ ਜਾਂਦੀ ਹੈ ਆਪਣੇ ਆਪ ਨੂੰ ਸਮਝ ਲੈਣ ਆਪੇ ਆਪ ਸਮਝਾ ਲੈਣ ਅਤੇ ਸ਼ਾਇਦ ਇਹ ਦੁਨੀਆ ਚੰਗੀ ਹੋ ਸਕਦੀ ਹੈ ਲਓ ਜੀ ਤੁਸੀਂ ਇਹਨਾਂ ਗੱਲਾਂ ਤੋਂ ਤੁਹਾਨੂੰ ਗੱਲ ਕਰਦਿਆਂ ਤੁਹਾਨੂੰ ਲੱਗਿਆ ਹੋਊਗਾ ਕਿ ਗੱਲਾਂ 'ਚੋਂ ਗੱਲ ਕਰਦੇ ਹੋਏ ਕੁਛ ਪਾਤਰ ਕੁਛ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਸਾਡੇ ਆਲੇ ਦੁਆਲੇ ਵੀ ਹੁੰਦੇ ਨੇ ਜੀ ਹਾਂ ਜਦੋਂ ਕੋਈ ਕਹਾਣੀਕਾਰ ਇਸ ਤਰ੍ਹਾਂ ਦੀ ਕਹਾਣੀ ਆਪਣੇ ਬਾਰੇ ਬਿਆਨ ਕਰਦਾ ਹੈ ਦਰਅਸਲ ਉਹ ਕਿਸੇ ਦਾ ਕਿਸੇ 'ਤੇ ਵਿਅੰਗ ਅਤੇ ਚੋਟ ਕਰ ਰਿਹਾ ਹੁੰਦਾ ਹੈ ਮੰਟੋ ਅੱਗੇ ਹੋਰ ਲਿਖਦਾ ਹੈ ਕਿ ਜਿਸ ਬੰਦੇ ਬਾਰੇ ਜਿਸ ਪਾਤਰ ਬਾਰੇ ਸਮਾਜ ਦੇ ਜਿਸ ਅੰਗ ਬਾਰੇ ਤੁਸੀਂ ਗੱਲ ਕਰੋਗੇ ਕਹਿੰਦਾ ਹੁਣ ਜੇ ਤੁਸੀਂ ਭੰਗੀਆਂ ਬਾਰੇ ਗੱਲ ਕਰੋਗੇ ਤਾਂ ਕੂੜੇ ਅਤੇ ਗੰਦਗੀ ਦਾ ਜ਼ਿਕਰ ਹੋਵੇਗਾ ਇਹ ਗੱਲ ਹੁਣ ਮੈਂ ਅੱਜ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਵਿੱਚ ਕਰ ਰਿਹਾ ਅਤੇ ਸ਼ਾਇਦ ਸੁਣਨ ਵਾਲਿਆਂ ਨੂੰ ਸ਼ਾਇਦ ਕੁਛ ਪੁਰਾਣੇ ਬਜ਼ੁਰਗਾਂ ਨੂੰ ਤਾਂ ਇਹਦਾ ਪਤਾ ਹੋਵੇ ਕਿ ਭੰਗੀ ਲੋਕ ਕੌਣ ਹੁੰਦੇ ਨੇ ਅਤੇ ਕੀ ਕੰਮ ਕਰਦੇ ਨੇ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਈਏ ਜਿਸ ਦੇਸ਼ ਨੂੰ ਛੱਡ ਕੇ ਅਸੀਂ ਆਏ ਹਾਂ ਉਹਦਾ ਸਮਾਜ ਦੇ ਵਿੱਚ ਕਈ ਬਰੀਕ ਬਰੀਕ ਤਹਿਾਂ ਨੇ ਸਾਡਾ ਸਮਾਜ ਬਿਲਕੁਲ ਸਿੱਧਾ ਸਪਸ਼ਟ ਨਹੀਂ ਹੈਗਾ ਦਰਅਸਲ ਉਹਦੇ ਵਿੱਚ ਬਹੁਤ ਸਾਰੀਆਂ ਤਹਿਾਂ ਨੇ ਅਤੇ ਉਹਨਾਂ ਤਹਿਾਂ ਵਿੱਚ ਵਿਚਰ ਰਹੀ ਜ਼ਿੰਦਗੀ ਵਿਚਰ ਰਹੇ ਪਾਤਰ ਵਿਚਰ ਰਹੇ ਕਰੈਕਟਰ ਸਾਡਾ ਬਹੁਤ ਕੁਛ ਬਹੁਤ ਰੰਗ ਰੂਪ ਸਾਨੂੰ ਵਿਖਾ ਦਿੰਦੇ ਨੇ ਭੰਗੀ ਉਹ ਲੋਕ ਹੁੰਦੇ ਸਨ ਜੋ ਸ਼ਹਿਰਾਂ ਵਿੱਚ ਬਣੀਆਂ ਸਾਡੀਆਂ ਪੁਰਾਣੀਆਂ ਭਾਰਤੀ ਸਟਾਈਲ ਦੀਆਂ ਟੋਇਲਟ ਸਾਫ਼ ਕਰਦੇ ਸਨ ਕੂੜਾ ਕਰਕਟ ਚੁੱਕਦੇ ਸਨ ਗੰਦਗੀ ਦੀ ਗੱਲ ਕਰਦੇ ਹਨ ਜ਼ਿਕਰ ਕਰਦੇ ਹਨ ਜੇ ਹੁਣ ਤੁਸੀਂ ਭੰਗੀਆਂ ਦੇ ਜੀਵਨ ਬਾਰੇ ਜਾਣਨਾ ਚਾਹੁੰਦੇ ਹੋ ਕੁਦਰਤੀ ਗੱਲ ਹੈ ਕੂੜੇ ਕਰਕਟ ਗੰਦਗੀ ਦਾ ਜ਼ਿਕਰ ਹੋਵੇਗਾ ਇਸ ਤਰ੍ਹਾਂ ਸਮਾਜ ਵਿੱਚ ਰਹਿ ਰਹੇ ਉਹਨਾਂ ਲੋਕਾਂ ਦਾ ਜ਼ਿਕਰ ਵੀ ਹੋਵੇਗਾ ਜੋ ਲੋਕ ਇੱਥੋਂ ਦੁਨੀਆ ਜੋ ਸਾਡੇ ਵੇਖੀਏ ਕਿ ਰਹਿਣ ਸਹਿਣ ਦੇ ਢੰਗ ਤਰੀਕੇ ਤੋਂ ਨਿਚਲੇ ਦਰਜੇ ਦੇ ਘਰਾਂ ਦੇ ਬਣਤਰ ਘਰਾਂ ਦੇ ਗਲੀਆਂ ਬਾਜ਼ਾਰਾਂ ਵਿੱਚ ਰਹਿੰਦੇ ਨੇ ਜਾਂ ਅਸੀਂ ਕਹਿ ਲਈਏ ਗੰਦੀਆਂ ਇਲਾਕਿਆਂ ਵਿੱਚ ਰਹਿੰਦੇ ਨੇ ਪਰ ਸਵਾਲ ਇਹ ਹੈ ਕਿ ਇਹ ਗੰਦਗੀ ਉਹਨਾਂ ਲੋਕਾਂ ਨੇ ਨਹੀਂ ਪਾਈ ਇਹ ਗੰਦਗੀ ਕਿਸੇ ਨਾ ਕਿਸੇ ਵਿਕਸਿਤ ਵਧੀਆ ਘਰ ਦੇ ਤੌਰ ਤਰੀਕਿਆਂ ਤੋਂ ਨਿਕਲੀ ਹੈ ਅਤੇ ਇਹ ਗੰਦਗੀ ਜੇ ਉਹਨਾਂ ਬਾਰੇ ਗੱਲ ਕਰਾਂਗੇ ਉਹਨਾਂ ਦੇ ਇਲਾਕਿਆਂ ਬਾਰੇ ਗੱਲ ਕਰਾਂਗੇ ਅਤੇ ਉਹਨਾਂ ਪਿੱਛੇ ਲੁਕੇ ਜੋ ਲੋਕ ਇੱਥੋਂ ਦੁਨੀਆ ਜੋ ਸਾਡੇ ਵੇਖੀਏ ਕਿ ਰਹਿਣ ਸਹਿਣ ਦੇ ਢੰਗ ਤਰੀਕੇ ਤੋਂ

ਵਕੀਲਾਂ ਬਾਰੇ ਆਮ ਗੱਲ ਕਰ ਸਕਦੇ ਹਾਂ, ਨਾਈਆਂ ਧੋਬੀਆਂ ਸਬਜ਼ੀ ਵੇਚਣ ਵਾਲੇ ਪੱਠੀਆਂ ਵਾਲੇ ਬਾਰੇ ਗੱਲ ਕਰ ਸਕਦੇ ਹਾਂ, ਅਸੀਂ ਤੁਹਾਨੂੰ ਵੱਡੇ ਵੱਡੇ ਠੱਗਾਂ ਦੀਆਂ ਕਹਾਣੀਆਂ ਸੁਣਾ ਸਕਦੇ ਹਾਂ, ਚੋਰਾਂ ਉਚੱਕਿਆਂ ਅਤੇ ਡਾਕੂਆਂ ਦੇ ਕਿੱਸੇ ਕਹਾਣੀਆਂ ਅਸੀਂ ਪੜ੍ਹਦੇ ਹਾਂ, ਇਸ ਤੋਂ ਇਲਾਵਾ ਅਸੀਂ ਪਰੀਆਂ ਦੀਆਂ ਕਹਾਣੀਆਂ ਬਹਿ ਬਹਿ ਘੜਦੇ ਹਾਂ, ਅਸੀਂ ਇੱਥੋਂ ਤੱਕ ਇਹ ਵੀ ਮੰਨ ਲੈਂਦੇ ਹਾਂ ਕਿ ਇੱਕ ਬਲਦ ਨੇ ਧਰਤੀ ਸਿੰਘਾਂ 'ਤੇ ਚੱਕੀ ਹੋਈ ਹੈ, ਪਰ ਅਸੀਂ ਕਦੀ ਕਦੀ ਆਪਣੀਆਂ ਦਾੜੀਆਂ ਨੂੰ ਲੈ ਕੇ, ਆਪਣੀਆਂ ਪੱਗਾਂ ਨੂੰ ਲੈ ਕੇ, ਆਪਣੇ ਪਜਾਮਿਆਂ ਨੂੰ ਲੈ ਕੇ, ਆਪਣੇ ਪਹਿਰਾਵਿਆਂ ਨੂੰ ਲੈ ਕੇ, ਆਪਣੇ ਰੰਗਾਂ ਨੂੰ ਲੈ ਕੇ ਫਿਰ ਵੀ ਅਸੀਂ ਲੜਦੇ ਹਾਂ। ਜੀ ਹਾਂ, ਇਹ ਮੰਟੋ ਸਾਡੇ ਅੰਦਰਲੇ ਛੁਪੇ ਸ਼ੈਤਾਨ, ਅੰਦਰਲੇ ਛੁਪੇ ਉਸ ਜੰਗ ਦੇ ਵਿੱਚ ਜੋ ਰੂਪ ਬਣਦਾ ਹੈ ਉਹਦਾ ਜ਼ਿਕਰ ਕਰ ਰਿਹਾ ਹੈ। ਅਸੀਂ ਇਹ ਸੋਚ ਸਕਦੇ ਹਾਂ ਕਿ ਹਰੇ ਰੰਗ ਦੇ ਕੱਪੜੇ ਪਾਉਣ ਵਾਲੇ ਕੌਣ ਲੋਕ ਨੇ, ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਫੈਸ਼ਨ ਕਰਨ ਵਾਲੇ ਇਹ ਵੀ ਸੋਚਦੇ ਨੇ ਕਿ ਹਰੇ ਰੰਗ ਦੇ ਉੱਤੇ ਕਿਹੜੇ ਰੰਗ ਦੇ ਬੀੜੇ ਲੱਗਣਗੇ, ਕਿਹੜੇ ਰੰਗ ਦੇ ਬਟਨ ਲੱਗਣਗੇ, ਕਿਹੜੇ ਇਹਦੇ ਨਾਲ ਕਿਹੜਾ ਕੰਬੀਨੇਸ਼ਨ ਸੋਹਣਾ ਬਣੇਗਾ। ਅਸੀਂ ਇਹ ਸਭ ਕੁਝ ਸੋਚਦੇ ਤਾਂ ਹਾਂ, ਪਰ ਬਿਨਾਂ ਸੋਚੇ ਅਸੀਂ ਸਭ ਕੁਝ ਵਿਖਾਵੇ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ, ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਕਿੱਦਾਂ ਦੇ ਲੱਗਦੇ ਹਾਂ। ਦਰਅਸਲ ਅਸੀਂ ਮਖੌਟੇ ਪਾ ਕੇ ਸਮਾਜ ਸਾਹਮਣੇ ਵਧੀਆ ਬਣਨ ਦਾ ਢੌਂਗ ਕਰਦੇ ਹਾਂ, ਅਤੇ ਇਸ ਕਰਕੇ ਅਸੀਂ ਆਪਣੇ ਆਪ ਨਾਲ ਗੱਲਾਂ ਨਹੀਂ ਕਰਦੇ, ਅਸੀਂ ਆਪਣੇ ਅੰਦਰ ਵਾਪਰ ਰਹੇ ਵਿਚਾਰਾਂ ਨੂੰ ਨਹੀਂ ਕਰਦੇ। ਜੀ ਹਾਂ, ਇਸੇ ਕਰਕੇ ਹੀ ਅਸੀਂ ਲੁਕਵੇਂ ਢੁਕਵੇਂ ਢੰਗ ਤਰੀਕੇ ਦੇ ਨਾਲ ਸਮਾਜ ਦੇ ਸਾਹਮਣੇ ਆਉਂਦੇ ਹਾਂ, ਪਰ ਫਿਰ ਵੀ ਕੀ ਕਰੀਏ, ਕੀ ਜ਼ਿੰਦਗੀ ਇਸ ਤਰ੍ਹਾਂ ਚੱਲ ਜੂਗੀ? ਜ਼ਿੰਦਗੀ ਇਸ ਤਰ੍ਹਾਂ ਨਹੀਂ ਚੱਲਦੀ। ਗੀਤ ਸੁਣਦੇ ਹਾਂ, ਮੇਰਾ ਪਸੰਦ ਦਾ ਗੀਤ, ਮੇਰਾ ਖਾਸ ਗੀਤ ਜਿਹੜਾ ਮੈਂ ਇੱਥੇ ਅਕਸਰ ਸੁਣਾਉਂਦਾ, ਗੈਰੀ ਸੰਧੂ।

0: маут марти там бандену ико марти гэри санду сану сиди те спашт гал кар реа си кай галла самаж вече Джамал Кутте да кам кар дия не جی ہاں ہن تسی نا سنیا جمال کوٹا جے جڑے لوگ گھراں دے وچ اوڑ پوڑ کر کے اپنی صحت نو ٹھیک رکھن دی کوشش کرتے آ انہاں نو پتہ بھی جمال کوٹا کی چیز ہے جمال کوٹا بوٹا ویسے تاں اے ایک دوائی دے طور تے کم کردا جے کسے نو قبضی ہوئی ہوے جمال کوٹا کھان نال لوز موشن لگ جاندیاں نے جے کوئی زیادہ کھا لوے تے او دا لوز موشن زیادہ بھی لگ سکدیاں نے ਇਹ ਆਮ ਤੌਰ 'ਤੇ ਪੰਜਾਬ ਆਸਾਮ ਅਤੇ ਬੰਗਾਲ ਦੇ ਵਿੱਚ ਹੁੰਦਾ ਅਤੇ ਆਮ ਤੌਰ 'ਤੇ ਪੰਸਾਰੀ ਦੀ ਦੁਕਾਨ ਤੋਂ ਇਹ ਮਿਲ ਜਾਂਦਾ ਆ ਅਤੇ ਆਯੁਰਵੈਦਿਕ ਵਾਲੇ ਜਿਹੜੇ ਦੇਸੀ ਦਵਾਈਆਂ ਦੇ ਨੁਕਤੇ ਨੇ ਉਹਨਾਂ ਨੂੰ ਇਹ ਥੋੜ੍ਹਾ ਜਿਹਾ ਕੌੜਾ ਲੱਗਦਾ ਉਹਦੇ ਵਿੱਚ ਮਿੱਠਾ ਕਰਨ ਲਈ ਕੋਈ ਤੇਲ ਪਾ ਦਿੰਦੇ ਆ ਕਦੇ ਕਦੇ ਮਾੜਾ ਮੋਟਾ ਸ਼ਹਿਦ ਵੀ ਦੇ ਦਿੰਦੇ ਆ ਇਹ ਥੋੜ੍ਹੀ ਕਿਤੇ ਪਚਦਾ ਨਹੀਂ ਤਸੀਰ ਗਰਮ ਹੁੰਦੀ ਹੈ ਅਤੇ ਕਫ ਅਤੇ ਪਿੱਤ ਦੀ ਜੇ ਮਸਲਾ ਹੋਵੇ ਤਾਂ ਕਈ ਵਾਰੀ ਜਦੋਂ ਇਨਫੈਕਸ਼ਨ ਹੋਈ ਹੋਵੇ ਤਾਂ ਇਹ ਲੂਜ਼ ਮੋਸ਼ਨ ਲੱਗ ਕੇ ਜਿਹਨੂੰ ਕਹਿੰਦੇ ਕਿ ਹਲਕਾ ਪੇਟ ਸਾਫ਼ ਕਰਨ ਦੇ ਲਈ ਵਰਤਿਆ ਜਾਂਦਾ ਹੈ ਕਈ ਲੋਕ ਇਹਨੂੰ ਚਮੜੀ ਦੇ ਰੋਗਾਂ ਲਈ ਵੀ ਮਲਦੇ ਨੇ ਸਾਹ ਦੀ ਬਿਮਾਰੀ ਹੋਵੇ ਤਾਂ ਅੰਗਾਂ ਵਿੱਚ ਸੋਜਨ ਹੋਵੇ ਕਈ ਵਾਰੀ ਬ੍ਰੇਨ ਹੈਮਰੇਜ ਦੀ ਹੋਵੇ ਕੋਈ ਦੇ ਤੱਤ ਕੱਢ ਕੇ ਕੁਛ ਦਵਾਈਆਂ ਵੀ ਇਹਦੀਆਂ ਬਣਦੀਆਂ ਨੇ ਯੂਨਾਨੀ ਤਰੀਕੇ ਦੇ ਵਿੱਚ ਜਿਹੜਾ ਜਮਾਲ ਘੁੱਟ ਆਇਆ ਇਹ ਅੱਧ ਦਰਜੇ ਦਾ ਗਰਮ ਅਤੇ ਖੁਸ਼ਕ ਹੁੰਦਾ ਹੈ ਅਤੇ ਕਈ ਵਾਰੀ ਸਰੀਰ ਵਿੱਚ ਗਰਮੀ ਵੱਧ ਜੇ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ ਉਵੇਂ ਜਮਾਲ ਘੁੱਟਾ ਗਰਮੀ ਨਾਲ ਗਰਮੀ ਕੱਟ ਕੇ ਅੱਗੇ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹਦੇ ਨਾਲ ਕਈ ਵਾਰੀ ਬਲਗਮ ਅਤੇ ਪਿੱਤ ਦੀ ਬਿਮਾਰੀ ਜਿਹੜੀ ਗਰਮੀ ਹੋ ਜਾਂਦੀ ਹੈ ਉਹ ਜ਼ਿਆਦਾ ਗਰਮੀ ਨੂੰ ਗਰਮੀ ਕੱਟ ਕੇ ਪਿੱਤ ਖਤਮ ਵੀ ਹੋ ਜਾਂਦੀ ਹੈ ਕਈ ਵਿਗਿਆਨੀਆਂ ਨੇ ਜਦੋਂ ਫਿਰ ਦੇਸੀ ਤੁਪਕਿਆਂ ਨੂੰ ਇਲਾਜਾਂ ਨੂੰ ਤੁਪਕੇ ਕੱਢ ਕੇ ਰਸ ਕੱਢ ਕੇ ਜਿਹੜੇ ਆਪਣੇ ਅੰਗਰੇਜ਼ੀ ਦਵਾਈਆਂ ਵਾਲੇ ਨੇ ਉਹਨਾਂ ਨੇ ਵੀ ਤੱਤ ਕੱਢੇ ਕਹਿੰਦੇ ਕਿ ਇਹਦੇ 'ਚ 30-40% ਤਾਂ ਤੇਲ ਹੁੰਦਾ ਹੈ 45% ਵੀ ਹੋ ਸਕਦਾ ਹੈ ਇੱਕ ਕੋਟਨ ਰਿਜ਼ਨ ਜਿਹੜਾ ਉਹਨਾਂ ਨੇ ਨਾਂ ਲਿਆ ਇੱਕ ਹੁੰਦਾ ਹੈ ਅਤੇ ਆਮ ਤੌਰ 'ਤੇ ਇਹਦੀ ਖੁਸ਼ਬੂ ਵੀ ਹੁੰਦੀ ਹੈ ਅਤੇ ਜਲਣ ਲਈ ਇਹ ਇਵੈਪੋਰੇਟ ਹੋ ਜਾਂਦਾ ਹੈ ਅਤੇ ਇਸ ਇਵੈਪੋਰੇਸ਼ਨ ਇਸ ਬਹੁਤ ਤੇਜ਼ੀ ਨਾਲ ਬਦਲਾਅ ਹੋਣ ਕਰਕੇ ਇਹਦੇ ਵਿੱਚ ਜਿਹੜਾ ਆਮ ਲੋਕਾਂ ਨੂੰ ਇਹ ਜਿਹੜਾ ਪਚਦਾ ਨਹੀਂ ਤਾਂ ਕਈ ਲੋਕਾਂ ਦੇ ਕੰਮ ਜਿਹੜੇ ਹੁੰਦੇ ਆ ਉਹ ਵੀ ਜਮਾਲ ਘੁੱਟੇ ਵਰਗੇ ਹੁੰਦੇ ਆ ਹੁਣ ਵੇਖੋ ਨਾ ਤੁਸੀਂ ਪਹਿਲਾਂ ਇੱਕ ਗੱਲਬਾਤ ਸੁਣੋ ਜਿਹੜੀ ਇਹ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ ਅਤੇ ਗੱਲਬਾਤ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਵੀ ਗੱਲਬਾਤ ਕਿਹਦੀ ਆ ਅਤੇ ਚਲੋ ਗੱਲਬਾਤ ਕਰ ਹੀ ਦਿੰਦੇ ਹਾਂ ਜਮਾਲ ਘੁੱਟੇ ਦਾ ਜਿਹੜੀ ਗੱਲ ਕੀਤੀ ਵੀ ਕਈਆਂ ਨੂੰ ਗੱਲ ਪਚਦੀ ਨਹੀਂ ਦਲਜੀਤ ਦਾ ਸ਼ੋਅ ਇੱਥੇ ਪਿੱਛੇ ਹੋ ਕੇ ਹਟਿਆ ਮੇਰੇ ਨਾਲ ਮੇਰੇ ਇੱਥੇ ਜਿਹੜੇ ਸੱਜਣ ਆਏ ਸਨ ਪਰਮਜੀਤ ਕੌਰ ਹੋਣੀ ਬੈਠੇ ਸੀ ਅਤੇ ਉਹਨਾਂ ਨੇ ਵੀ ਜਿਹੜੀ ਗੱਲ ਕੀਤੀ ਦਲਜੀਤ ਦੇ ਉੱਤੇ ਅਸੀਂ ਬੜੀਆਂ ਖੁੱਲ੍ਹ ਕੇ ਜਿਹੜਾ ਵੈਂਬਲੀ ਦੇ ਵਿੱਚ ਉਹਦਾ ਪ੍ਰੋਗਰਾਮ ਹੋਇਆ ਉਹਦੀ ਗੱਲਬਾਤ ਕੀਤੀ ਹੁਣ ਦਲਜੀਤ ਦੇ ਇਸ ਪ੍ਰੋਗਰਾਮ ਦੇ ਹੁਣ ਕੁਛ ਮਤਲਬ ਜਿਹੜਾ ਹਫ਼ਤੇ ਤੋਂ ਵੱਧ ਹੋ ਗਿਆ ਅਤੇ ਉਸ ਦੀ ਗੱਲ ਜਿਹੜੀ ਕਰਨ ਲੱਗੇ ਹਾਂ ਹਿਸਟੋਰਿਕ ਦਿਨ ਬਣਿਆ ਐਡਾ ਵੱਡਾ ਸ਼ੋਅ ਨਹੀਂ ਹੋਇਆ ਠੀਕ ਹੈ ਨਾ ਅਤੇ ਜਿਹੜੇ ਹੁਣ ਵੱਡੇ ਵੱਡੇ 100 ਕਰੋੜ ਰੁਪਈਏ ਵਾਲੀਆਂ ਫਿਲਮਾਂ ਬਣਾਉਂਦੇ ਨੇ ਜਿਨ੍ਹਾਂ ਦੇ ਲੱਗਦਾ ਵੀ ਸਾਡੇ ਇੰਨੇ ਇੰਨੇ ਵੱਡੇ ਬਿਜ਼ਨਸ ਕਰਦੇ ਨੇ ਜਿਹਦੇ 'ਚ ਬਹੁਤ ਸਾਰੇ ਬਾਲੀਵੁੱਡ ਐਕਟਰ ਨੇ ਉਹ ਸੋਚਦੇ ਨੇ ਵੀ ਐਡਾ ਦਲਜੀਤ ਨੇ ਕੀ ਖਾਸ ਕਰ ਲਿਆ ਉਹਨਾਂ ਨੂੰ ਦਲਜੀਤ ਦਾ ਸ਼ੋਅ ਜਮਾਲ ਘੁੱਟੇ ਵਰਗਾ ਲੱਗਾ ਅਤੇ ਉਹਨਾਂ ਨੂੰ ਗੱਲ ਪਚੀ ਨਹੀਂ ਵੀ ਜਿੱਥੇ ਮਾਈਕਲ ਜੈਕਸਨ ਅਤੇ ਮਾਡਰਨ ਜਿਹੜੇ ਪੋਪ ਸਟਾਰ ਟੇਲਰ ਸਵਿਫਟ ਨੇ ਉੱਥੇ ਦਲਜੀਤ ਜਾ ਖਲੋਤਾ ਅਤੇ ਅਸੀਂ ਤਾਂ ਅਜੇ ਇੰਨੇ ਨੇ ਫਿਲਮਾਂ ਕਰ ਲਈਆਂ ਪਰ ਅਸੀਂ ਉੱਥੇ ਤੱਕ ਨਹੀਂ ਜਾ ਸਕੇ ਔਰ ਉਹ ਬੰਦਾ ਆਪਣੇ ਕਲਚਰ ਦੀ ਗੱਲ ਕਰ ਰਿਹਾ ਉਹ ਬੰਦਾ ਇਕੱਲਾ ਉੱਥੇ ਬੰਦਾ ਨਹੀਂ ਆਪਣੇ ਆਪ ਨੂੰ ਬਹੁਤ ਵੱਡਾ ਰਿਪ੍ਰਜੈਂਟ ਕਰ ਰਿਹਾ ਅਤੇ ਜਿਹੜਾ ਔਰਾ ਥੀਮ ਹੈ ਉਸ ਨੂੰ ਇੱਕ ਬਹੁਤ ਵੱਡੇ ਲੈਵਲ 'ਤੇ ਇੱਕ ਇਕੱਲਾ ਇੰਡੀਪੈਂਡੈਂਟ ਆਰਟਿਸਟ ਜਿਹਦੇ ਪਿੱਛੇ ਕੋਈ ਸਟੇਟ ਕੋਈ ਸਰਕਾਰ ਨਹੀਂ ਜਿਹਦੇ ਪਿੱਛੇ ਕੋਈ ਬਹੁਤ ਵੱਡਾ ਪੈਸਾ ਨਹੀਂ ਲੱਗਾ ਅਤੇ ਉਹ ਲੋਕਾਂ ਦੇ ਪਿਆਰ ਅਤੇ ਜਜ਼ਬੇ 'ਤੇ ਐਡਾ ਉੱਥੇ ਪਹੁੰਚ ਗਿਆ ਦਲਜੀਤ ਦਾ ਸ਼ੋਅ ਜਮਾਲ ਘੋਟਾ ਹੈ ਜਮੀਰ ਦਲਜੀਤ ਦਾ ਸ਼ੋਅ ਕਈ ਬੰਦੇ ਕਈ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਬੜੇ ਬੜੇ ਕਲਾਕਾਰ ਨੇ ਬੜੇ ਬੜੇ ਅੱਛੇ ਗਵੱਈਏ ਨੇ ਬੜੇ ਬੜੇ ਅੱਛੇ ਸਿੰਗਰ ਨੇ ਜਿਨ੍ਹਾਂ ਨੇ ਜ਼ਿੰਦਗੀ 'ਚ ਬਹੁਤ ਮਿਹਨਤ ਕੀਤੀ ਪਰ ਉਹਨਾਂ ਨੂੰ ਇਹ ਮੁਕਾਮ ਹਾਸਲ ਨਹੀਂ ਮਿਲਿਆ ਜੀ ਹਾਂ ਉਹ ਕਿੱਦਾਂ ਦੇ ਕਿਵੇਂ ਨਹੀਂ ਮਿਲਿਆ ਇਹ ਸਾਡੇ ਕਰਮਾਂ ਦੀ ਖੇਡ ਹੈ ਜਾਂ ਸਾਡੇ ਅੰਦਰਲੇ ਭਰਮਾਂ ਦੀ ਖੇਡ ਹੈ ਇਹ ਗੱਲ ਤਾਂ ਹੁਣ ਪਤਾ ਨਹੀਂ ਪਰ ਇੰਨੀ ਗੱਲ ਜ਼ਰੂਰ ਪਤਾ ਹੈ ਕਿ ਦਲਜੀਤ ਦੇ ਇਸ ਸ਼ੋਅ ਕਰਕੇ ਜਮਾਲ ਘੋਟੇ ਵਰਗਾ ਅਸਰ ਜ਼ਰੂਰ ਹੋਇਆ ਲੱਗਦਾ ਹੈ ਜੀ ਹਾਂ ਇਹ ਗੀਤ ਸੁਣਦੇ ਹਾਂ ਅਤੇ ਫਿਰ ਇਸ ਗੱਲ ਨੂੰ ਅੱਗੋਂ ਬਾਅਦ 'ਚ ਵੀ ਵਿਚਾਰਦੇ ਹਾਂ
1: ਇਹਦੀ ਤਾਂ ਕੋਈ ਹੱਦ ਨਹੀਂ ਹੈ ਪਿਆਰ ਦੀ ਕੋਈ ਹੱਦ ਨਹੀਂ ਹੈ ਔਰ ਜਦੋਂ ਇਸ਼ਕ ਹੋ ਜਾਂਦਾ ਨਾ ਇਹ ਬੜਾ ਹੀ ਖੂਬਸੂਰਤ ਅਹਿਸਾਸ ਹੈ ਜਿਹੜਾ ਇਸ਼ਕ ਹੈ ਕਾਜ਼ੀ ਮੁੱਲਾ ਮੱਤੀ ਦਿੰਦੇ ਖਰੇ ਸਿਆਣੇ ਰਾਹ ਦਸਿੰਦੇ ਇਸ਼ਕ ਕੀ ਲੱਗੇ ਰਾਹ ਦੇ ਨਾਲ ਇਸ਼ਕ ਨੂੰ ਰਾਹ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਸ਼ਕ ਜਦੋਂ ਲੱਗ ਗਿਆ ਸੋ ਲੱਗ ਗਿਆ

0: The World at Night on your local station, Plenty Valley FM.
1: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ ਪਰ .05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ ਜ਼ਿੰਮੇਵਾਰੀ ਲਓ ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ ਟੀਏਸੀ ਵੱਲੋਂ ਇੱਕ ਸੁਨੇਹਾ
0: ਸਟੇਸ਼ਨ ਸਪਾਂਸਰ
2: ਕੀ ਤੁਸੀਂ ਕਿਸੇ ਵੀ ਆਫਤ ਲਈ ਤਿਆਰ ਹੋ ਆਸਟ੍ਰੇਲੀਆ ਪੋਸਟ ਆਸਟ੍ਰੇਲੀਅਨ ਰੈੱਡ ਕ੍ਰਾਸ ਦੇ ਨਾਲ ਮਿਲ ਕੇ ਤੁਹਾਡੇ ਪਰਿਵਾਰ ਨੂੰ ਅਚਾਨਕ ਆਉਣ ਵਾਲੀਆਂ ਮੁਸ਼ਕਿਲਾਂ ਲਈ ਤਿਆਰ ਰਹਿਣ ਵਿੱਚ ਮਦਦ ਕਰ ਰਿਹਾ ਹੈ ਅੱਜ ਦੇ ਕੁਝ ਸੌਖੇ ਕਦਮ ਕੱਲ ਵੱਡਾ ਫਰਕ ਪਾ ਸਕਦੇ ਹਨ ਵਿਜ਼ਿਟ ਕਰੋ redcross.org.au/prepare
0: ਸਟੇਸ਼ਨ ਸਪਾਂਸਰ
3: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ
0: ਸਟੇਸ਼ਨ ਸਪਾਂਸਰ On your local station, 88.6 Plenty Valley FM, The World at Night.
4: ਹਰ ਘਰ ਵਿੱਚ ਅਸੀਂ ਆਪਣੇ ਪਿਆਰਿਆਂ ਦਾ ਖਿਆਲ ਰੱਖਦੇ ਹਾਂ ਛੋਟੀਆਂ ਛੋਟੀਆਂ ਆਦਤਾਂ ਜੋ ਅਸੀਂ ਘਰ ਵਿੱਚ ਅਪਣਾਉਂਦੇ ਹਾਂ ਉਹ ਵੀ ਇਸੇ ਦੇਖਭਾਲ ਦਾ ਹਿੱਸਾ ਹਨ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਇਹੀ ਕਾਰਨ ਹੈ ਕਿ ਯਾਰਾ ਵੈਲੀ ਵਾਟਰ ਵੀ ਤੁਹਾਡੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਉਸੇ ਤਰ੍ਹਾਂ ਪੂਰਾ ਖਿਆਲ ਰੱਖਦਾ ਹੈ ਜ਼ਿਆਦਾਤਰ ਪਾਣੀ ਸੁਰੱਖਿਅਤ ਕੈਚਮੈਂਟਾਂ ਤੋਂ ਆਉਂਦਾ ਹੈ ਅਤੇ ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਬਕਾਇਦਾ ਜਾਂਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਭਾਈਚਾਰੇ ਦੇ ਪਰਿਵਾਰ ਟੂਟੀ ਤੋਂ ਸਿੱਧਾ ਪਾਣੀ ਪੀਣ ਦਾ ਆਨੰਦ ਲੈਂਦੇ ਹਨ ਇਸ ਲਈ ਜਦੋਂ ਤੁਸੀਂ ਆਪਣੀ ਟੂਟੀ ਖੋਲ੍ਹਦੇ ਹੋ ਤਾਂ ਤੁਸੀਂ ਪੂਰੇ ਭਰੋਸੇ ਨਾਲ ਉਸ ਵਿੱਚੋਂ ਸਿੱਧਾ ਪਾਣੀ ਪੀ ਸਕਦੇ ਹੋ ਹਰ ਬੂੰਦ ਵਿੱਚ ਭਰੋਸਾ ਯਾਰਾ ਵੈਲੀ ਵਾਟਰ
0: ਸਟੇਸ਼ਨ ਸਪਾਂਸਰ
2: ਕੀ ਤੁਸੀਂ ਕਿਸੇ ਵੀ ਆਫਤ ਲਈ ਤਿਆਰ ਹੋ ਆਸਟ੍ਰੇਲੀਆ ਪੋਸਟ ਆਸਟ੍ਰੇਲੀਅਨ ਰੈੱਡ ਕ੍ਰਾਸ ਦੇ ਨਾਲ ਮਿਲ ਕੇ ਤੁਹਾਡੇ ਪਰਿਵਾਰ ਨੂੰ ਅਚਾਨਕ ਆਉਣ ਵਾਲੀਆਂ ਮੁਸ਼ਕਿਲਾਂ ਲਈ ਤਿਆਰ ਰਹਿਣ ਵਿੱਚ ਮਦਦ ਕਰ ਰਿਹਾ ਹੈ ਅੱਜ ਦੇ ਕੁਝ ਸੌਖੇ ਕਦਮ ਕੱਲ ਵੱਡਾ ਫਰਕ ਪਾ ਸਕਦੇ ਹਨ ਵਿਜ਼ਿਟ ਕਰੋ redcross.org.au/prepare
0: ਸਟੇਸ਼ਨ ਸਪਾਂਸਰ
5: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ
6: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ ਟੀਏਸੀ ਵੱਲੋਂ ਇੱਕ ਸੁਨੇਹਾ
0: ਸਟੇਸ਼ਨ ਸਪਾਂਸਰ
7: ਤੁਸੀਂ ਸੁਣ ਰਹੇ ਸਨ ਕੁਝ ਸੂਚਨਾਵਾਂ ਜਿਹੜੀਆਂ ਕਿ ਜ਼ਰੂਰੀ ਸਨ ਪਲੈਂਟੀ ਵੈਲੀ ਐਫ ਐਮ 'ਤੇ ਵਿੱਚ ਅਸੀਂ ਕਮਿਊਨਿਟੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਕੁਛ ਗੱਲਾਂ ਬਾਤਾਂ ਕੁਛ ਇਹ ਪ੍ਰੋਗਰਾਮ ਸਰਕਾਰ ਵੱਲੋਂ ਜੋ ਹੁੰਦੇ ਨੇ ਉਹਨੂੰ ਵੱਖ ਵੱਖ ਬੋਲੀਆਂ 'ਚ ਇੱਥੇ ਪੇਸ਼ ਕੀਤਾ ਜਾਂਦਾ ਹੈ ਪੰਜਾਬੀ ਦੀਆਂ ਸੂਚਨਾਵਾਂ ਪਲੈਂਟੀ ਵੈਲੀ ਐਫ ਐਮ ਲਈ ਖਾਸ ਇਸ ਪ੍ਰੋਗਰਾਮ ਲਈ ਤਿਆਰ ਕੀਤੀਆਂ ਗਈਆਂ ਅਸੀਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵਿੱਚ ਹੈ ਕਲਾ ਅਤੇ ਸਾਹਿਤ ਦੇ ਵਿੱਚੋਂ ਕੁਛ ਵਣਗੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਜੇ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ 09-04-2111 'ਤੇ ਫੋਨ ਕਰਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਸੁਨੇਹਾ ਲਾ ਸਕਦੇ ਹੋ ਮੈਨੂੰ ਸੋਸ਼ਲ ਮੀਡੀਆ 'ਤੇ ਸੁਣ ਸਕਦੇ ਹੋ pvfm.org 'ਤੇ ਬਾਅਦ ਵਿੱਚ ਗੱਲ ਕਰਕੇ ਵੀ ਸਾਂਝ ਪਾ ਸਕਦੇ ਹਾਂ ਸਿਰ ਦਾ ਭਾਰ ਵੀ ਪੈਰਾਂ 'ਤੇ ਸਰਕਾਰ ਦਾ ਭਾਰ ਵੀ ਪੈਰਾਂ 'ਤੇ ਢਿੱਡ ਦਾ ਭਾਰ ਵੀ ਪੈਰਾਂ 'ਤੇ ਦਸਤਾਰ ਦਾ ਭਾਰ ਵੀ ਪੈਰਾਂ 'ਤੇ ਪਾਰਾਂ ਨੇ ਪੈਰ ਦੇ ਪਾਰਾਂ ਨੇ ਪੈਰਾਂ ਦਾ ਹੁਣ ਤਾਂ ਪੈਰ ਹੀ ਭਾਰਾ ਕਰ ਛੱਡਿਆ ਏ ਔਰਾਰ ਦਾ ਭਾਰ ਵੀ ਪੈਰਾਂ 'ਤੇ ਪਾਰ ਦਾ ਭਾਰ ਵੀ ਪੈਰਾਂ 'ਤੇ ਕਵੀ ਸਾਬਰ ਅਲੀ ਬੜੀਆਂ ਤਿੱਖੀਆਂ ਚੋਬਾਂ ਲਾਉਂਦੇ ਨੇ ਸਾਨੂੰ ਸਮਾਜ ਵਿੱਚ ਹੋ ਰਹੀਆਂ ਗੱਲਾਂ ਜ਼ਿਕਰ ਸਾਡੇ ਸਾਹਮਣੇ ਕਰਦੇ ਨੇ ਵਾਕਿਆ ਹੀ ਅਸੀਂ ਆਪਣੇ ਆਪਣੇ ਭਾਰਾਂ ਦਾ ਸਲੀਬ ਚੁੱਕ ਕੇ ਆਪਣੇ ਆਪਣੇ ਪਰਿਵਾਰਾਂ ਵਿੱਚ ਜੀਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੀ ਜ਼ਿੰਦਗੀ ਦਾ ਸੌਖਾ ਹੱਲ ਐਡਾ ਸੌਖਾ ਨਹੀਂ ਅਕਸਰ ਲੋਕ ਆਪਣੀ ਸੁਖਿਆਈ ਨੂੰ ਲੱਭਣ ਲਈ ਮੈਂ ਆਮ ਤੌਰ 'ਤੇ ਮਹਿਸੂਸ ਕਰਦਾ ਕਿ ਉਹ ਦੂਜੀਆਂ ਥਾਵਾਂ 'ਤੇ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਪਣੇ ਆਪ ਨੂੰ ਸਕੂਨ ਮਹਿਸੂਸ ਕਰਦੇ ਨੇ ਅਕਸਰ ਅਸੀਂ ਦੇਖਦੇ ਹਾਂ ਮੁਸ਼ਾਇਰਿਆਂ ਦੇ ਵਿੱਚ ਮੀਡੀਆ ਦੇ ਵਿੱਚ ਵਾਦ ਵਿਵਾਦ ਬਹਿਸਾਂ ਦੇ ਵਿੱਚ ਲੋਕ ਪਾਰਟੀਆਂ ਕਲਾਕਾਰ ਇੱਕ ਦੂਜੇ ਨੂੰ ਭੰਡਦੇ ਨਜ਼ਰ ਆਉਂਦੇ ਨੇ ਕਈ ਲੋਕ ਕਿਸੇ ਵਿੱਚ ਬੁਰੀਆਂ ਆਤਮਾਵਾਂ ਦੀ ਗੱਲ ਕਰਦੇ ਨੇ ਕਈ ਲੋਕ ਕਿਸੇ ਵਿੱਚ ਜਾਦੂ ਟੂਣੇ ਕਰਕੇ ਆਪਣੇ ਢੰਗ ਤਰੀਕਾ ਗੁੱਸਾ ਦੂਜੇ 'ਤੇ ਪਾ ਕੇ ਵਿਸ਼ਵਾਸ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਖਾਸ ਕਿਸਮ ਦਾ ਪ੍ਰਚਾਰ ਬਹੁਤ ਵੱਡੇ ਜ਼ੋਰ ਤੋੜ ਤਰੀਕੇ ਨਾਲ ਹੋ ਰਿਹਾ ਹੈ ਬਹੁਤ ਸਾਰੇ ਭਾਰਤੀ ਪਿਛੋਕੜ ਦੇ ਲੋਕ ਆਪਣੇ ਪੂਜਾ ਪਾਠਾਂ ਨੂੰ ਪਬਲਿਕ ਥਾਵਾਂ 'ਤੇ ਕਰਦੇ ਨੇ ਜਾਦੂ ਟੂਣੇ ਵਰਗੀਆਂ ਹਰਕਤਾਂ ਕਰਦੇ ਨੇ ਆਪਣੇ ਧਾਗੇ ਤਵੀਤ ਕਰਕੇ ਦੂਜਿਆਂ ਦੇ ਭਾਰ ਪਾਉਣ ਦੇ ਬਜਾਏ ਭੱਜ ਕੇ ਆਪਣਾ ਫਾਇਦਾ ਕਰਕੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਸੋਚ ਕੇ ਆਪਣੇ ਗ੍ਰਹਿ ਟਾਲਣ ਦਾ ਇੱਕ ਜ਼ਰੀਆ ਜੁਗਾੜ ਕਰਦੇ ਨੇ ਅੱਜ ਕੱਲ੍ਹ ਬੰਦੇ ਘੱਟ ਕੈਮਰੇ ਦੀਆਂ ਅੱਖਾਂ ਜ਼ਿਆਦਾ ਨੇ ਲੋਕ ਅੱਜ ਕੱਲ੍ਹ ਹੱਥਾਂ ਨਾਲ ਵੇਖਦੇ ਨੇ ਪੋਟਿਆਂ ਨਾਲ ਲਿਖਦੇ ਨੇ ਉਹ ਹੱਥਾਂ ਵਿੱਚ ਲਿਖ ਵੇਖਦੇ ਪੋਟਿਆਂ 'ਚ ਬਟਨ ਦਬਾ ਕੇ ਪੂਰੀ ਦੁਨੀਆ ਨੂੰ ਦੱਸਦੇ ਨੇ ਕੀ ਹੋ ਰਿਹਾ ਹੈ ਹਰ ਬੰਦਾ ਆਪਣੇ ਅੰਦਰਲੇ ਤਣਾਅ ਨੂੰ ਘਟਾਉਣ ਲਈ ਬਹਿਰੋਨੀ ਬਾਹਰਲੀ ਦੁਨੀਆ ਵਿੱਚ ਵਾਪਰੀਆਂ ਘਟਨਾਵਾਂ ਨੂੰ ਖਿੱਚਦਾ ਚਿੜਦਾ ਭਿੰਜਦਾ ਭੰਡਦਾ ਖੁਸ਼ ਹੁੰਦਾ ਦੂਜੇ ਨਾਲ ਰਹਿ ਕੇ ਕਿਸਰਦਾ ਹੋਇਆ ਮੰਜੇ ਵਿੱਚ ਵੜ ਜਾਂਦਾ ਹੈ ਆਪਣੀ ਗੁਫਾ 'ਚ ਉੱਠਦਾ ਹੈ ਸਵੇਰੇ ਥੱਕਿਆ ਟੁੱਟਿਆ ਉੱਠ ਕੇ ਕੰਮ 'ਤੇ ਚਲਾ ਜਾਂਦਾ ਹੈ ਆਪਣੇ ਜ਼ਿੰਦਗੀ ਦਾ ਜਲਾਓ ਆਪਣੀ ਇਸ ਸਰੀਰ ਦੀ ਸਿਆਣਪ ਲਾਟੂਆਂ ਵਾਂਗ ਘੁੰਮਦੇ ਮੁੱਦੇ ਅਤੇ ਸਾਡੀ ਅਣਥੱਕ ਮਿਹਨਤ ਇਹ ਸਾਨੂੰ ਕਿੱਧਰ ਨੂੰ ਲੈ ਕੇ ਜਾਊਗਾ ਜਰਾ ਆਪਣੀ ਸਰੀਰ ਨੂੰ ਧਿਆਨ ਕਰਕੇ ਸ਼ੀਸ਼ੇ 'ਚ ਵੇਖੀਏ ਜਰਾ ਕੱਪੜੇ ਲਾ ਕੇ ਰੱਬ ਦੇ ਬਣਾਏ ਹੋਏ ਸਰੀਰ ਨੂੰ ਧਿਆਨ ਨਾਲ ਵੇਖੀਏ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਵਾਧੂ ਖਾ ਖਾ ਕੇ ਢਿੱਡ ਵਧਾ ਲਿਆ ਹੈ ਜਰਾ ਗਾਓ ਨਾ ਵੇਖੀਏ ਉਮਰ ਦੇ ਜਿਸ ਤਕਾਜ਼ 'ਤੇ ਖੜ੍ਹੇ ਅਸੀਂ ਬਿਮਾਰੀਆਂ ਲਾ ਲਈਆਂ ਨੇ ਸਰੀਰ ਦਾ ਕੀ ਹੈ ਜੀ ਮਿੱਟੀ ਹੈ ਮਿੱਟੀ ਹੋ ਜਾਣਾ ਹੈ ਖਰਾਬ ਹੈ ਮਿੱਟੀ ਹੈ ਫਿਰ ਅਸੀਂ ਉਸ ਨੂੰ ਸੋਹਣਾ ਬਣ ਕੇ ਤਨ ਮਨ ਢੱਕ ਕੇ ਦੁਨੀਆ ਨੂੰ ਦਿਖਾਉਂਦੇ ਕਿਉਂ ਹੈ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਮਿੱਟੀ ਹੈ ਅਤੇ ਇਸ ਮਿੱਟੀ ਦੀ ਅਲੋਕਾਰੀ ਕ੍ਰਿਸ਼ਮਾ ਨੰਗੇ ਬੇਬਾਕ ਹੋ ਕੇ ਇੱਕ ਵਾਰੀ ਫਿਰ ਕੁੱਦਣ ਭੁੜਕਣ ਵਿੱਚ ਹੈ ਪੈਰ ਕੱਸੇ ਹੋਏ ਬੂਟਾਂ ਵਿੱਚੋਂ ਨਹੀਂ ਨਿਕਲਦੇ ਇਹ ਸਿਰਫ ਬੂਟ ਨਹੀਂ ਹੁੰਦੇ ਇਹਦੇ ਉੱਤੇ ਲੱਗੇ ਬ੍ਰੈਂਡ ਸਾਡੀ ਹੋਮੇ ਨੂੰ ਤਾਕਤ ਦਿੰਦੇ ਨੇ ਕੋਈ ਬੰਦਾ ਮੈਨੂੰ ਇਹ ਕਹਿ ਰਿਹਾ ਸੀ ਕਿ ਜਰਮਨ ਦੇ ਵਿੱਚ ਰਿਸ਼ਤਾ ਕਰਨ ਤੋਂ ਪਹਿਲਾਂ ਉਹ ਤੁਹਾਡੇ ਬੂਟ ਵੇਖਦੇ ਨੇ ਮੈਨੂੰ ਇੱਕ ਗੱਲ ਯਾਦ ਆਈ ਕਿ ਇੱਕ ਐਕਟਿਵਿਸਟ ਜਿਨ੍ਹਾਂ ਨੇ ਕਿ ਕੁਦਰਤੀ ਰੱਖ ਰਖਾਓ ਅਤੇ ਸਾਰੀ ਜ਼ਿੰਦਗੀ ਗਾ ਛੱਡੀ ਸੁੰਦਰ ਲਾਲ ਬਹੁਗੁਣ ਹੋਰਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਉਹ ਕਹਿੰਦੇ ਕਿ ਮੇਰੇ ਕੋਲ ਤਾਂ ਪੂਰੀ ਉਮਰ 'ਚ ਦੂਜਾ ਜੋੜਾ ਜੁੱਤੀਆਂ ਦਾ ਆ ਬੇਸਿਕਲੀ ਇੱਕ ਹੀ ਜੋੜਾ ਇੱਕ ਮੈਂ ਘਰ ਪਾਉਂਦਾ ਇੱਕ ਬਾਹਰ ਪਾਉਂਦਾ ਅਤੇ ਬਾਹਰ ਪਾਉਣ ਵਾਲਾ ਜੋੜਾ ਵੀ ਉਹਨਾਂ ਦੀ ਪਿੰਡ ਦੀ ਬਣਾਏ ਹੋਏ ਮੋਚੀ ਦੀ ਹੱਥ ਦੀ ਬਣਾਈ ਹੋਈ ਉਹ ਜੁੱਤੀ ਸੀਗੀ ਧੋਤੀ ਉਹ ਪਾਉਂਦੇ ਸੀ ਅਤੇ ਗੱਲ ਉਹ ਰੁੱਖਾਂ ਬੂਟਿਆਂ ਦੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਕਿ ਅਸੀਂ ਹੁਣ ਜੀਵਨ ਇੱਦਾਂ ਦਾ ਬਣਾ ਲਿਆ ਕਿ ਅਸੀਂ ਸ਼ਰਾਬੀ ਅਤੇ ਨਸ਼ਈ ਹੋ ਗਏ ਹਾਂ ਕਹਿੰਦੇ ਕਦੀ ਤੁਸੀਂ ਵਗਦੀ ਨਦੀ ਦੇ ਖੁੱਲ੍ਹੇ ਪਾਣੀ 'ਚ ਨਹਾਤਾ ਜੇ ਕਦੀ ਤੁਸੀਂ ਦਰਖਤ 'ਤੇ ਚੜ੍ਹ ਕੇ ਉਸ ਨਹਿਰ ਵਿੱਚ ਛਾਲ ਮਾਰੀ ਜੇ ਕਦੀ ਤੁਸੀਂ ਦਰਖਤ 'ਤੇ ਲਮਕ ਲਮਕ ਕੇ ਜਾਮ ਨੂੰ ਤੋੜ ਕੇ ਖਾਧੇ ਜੇ ਕਹਿੰਦੇ ਇਸ ਕਰਕੇ ਕਿ ਸਾਨੂੰ ਫੁਹਾਰੇ ਦੀ ਟੂਟੀ ਛੱਡ ਕੇ ਨਹਾਉਣ 'ਚ ਜੋ ਸਵਾਦ ਆਉਂਦਾ ਹੈ ਸਾਨੂੰ ਇਹ ਹੀ ਨਹੀਂ ਪਤਾ ਕਿ ਤਰੋ ਤਾਜ਼ਾ ਪਾਣੀ ਵਿੱਚ ਨਹਾਉਣਾ ਕੀ ਹੁੰਦਾ ਹੈ। ਉਹ ਗੱਲ ਇਹ ਕਰਦੇ ਨੇ ਕਿ ਅਸੀਂ ਨਸ਼ਈ ਹੋ ਗਏ ਹਾਂ, ਅਸੀਂ ਹਰ ਰੋਜ਼ ਨਵੇਂ ਨਵੇਂ ਵੱਖ ਵੱਖ ਤਰ੍ਹਾਂ ਦੇ ਬੂਟ ਪਾਉਂਦੇ ਹਾਂ, ਕੱਪੜੇ ਪਾਉਂਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਜ਼ਿੰਦਗੀ ਜਿਉਣ ਦਾ ਹੋਰ ਢੰਗ ਤਰੀਕਾ ਕੀ ਹੈ। ਜਿਹੜੀ ਗੱਲ ਮੈਂ ਉਹਨਾਂ ਦੇ ਇਸ ਨਜ਼ਰੀਏ ਤੋਂ ਕਰ ਰਿਹਾ ਕਿ ਸਾਨੂੰ ਜ਼ਿੰਦਗੀ ਜਿਉਣ ਦੀ ਜੋ ਕੁਦਰਤੀ ਢੰਗ ਤਰੀਕੇ ਸੱਚਾਈ ਹੈ ਉਹਦੇ ਬਾਰੇ ਅਸੀਂ ਮੁਨਕਰ ਕਿਉਂ ਹੋ ਜਾਂਦੇ ਹਾਂ। ਸਾਡਾ ਪਿੰਡਾ ਧੁੱਪ ਮੰਗਦਾ ਹੈ, ਸਾਡਾ ਸਰੀਰ ਇੱਕ ਬਾਗ ਹੈ, ਸਰੀਰ ਆਧਾਰ ਹੈ ਅਤੇ ਸਰੀਰ ਕਦੇ ਝੂਠ ਨਹੀਂ ਬੋਲਦਾ। ਸਾਨੂੰ ਆਪਣੇ ਮਿੱਟੀ ਦੇ ਬਣੇ ਸਰੀਰ ਨੂੰ ਸੁਣਨਾ ਚਾਹੀਦਾ ਹੈ। ਸਾਡੇ ਸਰੀਰ ਵਿੱਚ ਜੇ ਕੋਈ ਪੱਠੇ ਕੰਮ ਨਹੀਂ ਕਰ ਰਹੇ, ਗੋਡੇ ਦੁਖਦੇ ਨੇ, ਅੱਖਾਂ ਦੇ ਐਨਕਾਂ ਦੇ ਨੰਬਰ ਵੱਧਦੇ ਜਾਂਦੇ ਨੇ, ਇਹਦਾ ਮਤਲਬ ਸਾਡਾ ਸਰੀਰ ਕੁਛ ਕਹਿਣਾ ਚਾਹੁੰਦਾ ਹੈ। ਆਪਾਂ ਉਸ ਰਹਿਣੀ ਸਹਿਣੀ ਦੇ ਢੰਗ ਤਰੀਕੇ ਨੂੰ ਬਦਲੀਏ। ਸਾਡੇ ਵਿੱਚ ਇੱਛਾ ਹੋਵੇ ਤਾਂ ਅਸੀਂ ਦੁਨੀਆ ਦੀ ਕਿਸੇ ਵੀ ਚੀਜ਼ ਨੂੰ ਛੂਹ ਸਕਦੇ ਹਾਂ, ਰੇਤਾਂ ਪੱਥਰਾਂ ਪੱਤਿਆਂ ਨੂੰ ਅਣਗਿਣਤ ਰੰਗਾਂ ਨੂੰ ਵੇਖ ਸਕਦੇ ਹਾਂ, ਅੰਬਰਾਂ ਦੇ ਪਰਮ ਅਤੇ ਨੀਲੇਪਣ ਨੂੰ ਗਊ ਨਾਲ ਤੱਕ ਸਕਦੇ ਹਾਂ। ਦੂਰ ਪਹਾੜੀ 'ਤੇ ਖਲੋ ਕੇ, ਖਾਸ ਤੌਰ 'ਤੇ ਜਦੋਂ ਤੁਸੀਂ ਪਲੈਂਟੀ ਵੈਲੀ ਐਫ ਐਮ ਦੀਆਂ ਖੂਬਸੂਰਤ ਵਾਦੀਆਂ 'ਚ ਗੱਡੀ ਦਾ ਬਟਨ ਸਟਾਰਟ ਕਰਕੇ ਕਦੀ ਕਦੀ ਕਿੰਗ ਲੇਕ ਵਾਲੇ ਪਾਸੇ ਨੂੰ ਭੱਜ ਜਾ ਕਰੋ। ਉੱਥੇ ਜਾ ਕੇ ਜਦੋਂ ਤੁਸੀਂ ਵੇਖਦੇ ਹੋ ਪਾਣੀ ਦੀ ਰੰਗੀਨ, ਪਾਣੀ ਦੇ ਲਹਿਲਾਉਣ ਦੇ ਉਸ ਨਦੀ ਨੂੰ ਵੇਖੋ, ਭੱਜਣ ਨੂੰ ਜੀ ਕਰੇ ਤਾਂ ਮੈਦਾਨ 'ਚ ਭੱਜ ਲਓ, ਤੁਰਨ ਨੂੰ ਜੀ ਕਰੇ ਤੁਰ ਲਓ। ਧਰਤੀ ਹਰ ਜਗ੍ਹਾ ਆਪਣਾ ਰਾਹ ਆਪ ਵਿਖਾਉਂਦੀ ਹੈ। ਧਰਤੀ ਛੋਟੇ ਛੋਟੇ ਕੀੜੀਆਂ ਤੋਂ ਲੈ ਕੇ ਵੱਡੇ ਵੱਡੇ ਬੰਦਿਆਂ ਨੂੰ, ਰਾਕਟਾਂ ਮਸ਼ੀਨਾਂ ਨੂੰ ਵੀ ਰਾਹ ਵਿਖਾਉਂਦੀ ਹੈ। ਧਰਤੀ ਦੁਨੀਆ ਦੀ ਹਰ ਚੀਜ਼ ਸਹਿੰਦੀ ਹੈ ਅਤੇ ਹਰ ਚੀਜ਼ ਕਰਦੀ ਹੈ। ਇਹ ਗੱਲਾਂ ਮੈਂ ਕਰ ਰਿਹਾ ਜੰਗਲੀ ਕਬੂਤਰੀਆਂ, ਥੋੜ੍ਹਾ ਇਸ਼ਾਰਾ ਮੈਂ ਲਿਆ ਹਰਮਨਜੀਤ ਦੀ ਕਿਤਾਬ ਰਾਣੀ ਤੱਤ ਤੋਂ, ਅਤੇ ਉਸ ਕਿਤਾਬ ਦੇ ਵਿੱਚ ਉਹ ਸਾਨੂੰ ਬੜੀਆਂ ਚੋਭਾਂ ਲਾਉਂਦੇ ਨੇ। ਸ਼ਾਇਰ ਥੋੜ੍ਹੇ ਲਫਜ਼ਾਂ ਵਿੱਚ ਵੱਡੀ ਗੱਲ ਕਰਨ ਦੀ ਹਿੰਮਤ ਰੱਖਦਾ ਹੈ। ਉਹ ਅੱਗੇ ਕਹਿੰਦੇ ਨੇ ਕਿ ਅਫਰੀਕਾ ਦੇ ਸੰਤ ਸੱਪਾਂ ਨੂੰ ਕਿਉਂ ਪੂਜਦੇ ਨੇ? ਉਹ ਇਸ ਕਰਕੇ ਪੂਜਦੇ ਨੇ ਕਿ ਉਹਦਾ ਸਰੀਰ, ਸਾਰਾ ਸਰੀਰ ਹੀ ਧਰਤੀ ਨੂੰ ਛੂਹ ਕੇ ਲੰਘਦਾ ਹੈ। ਇਸ ਕਰਕੇ ਸੱਪ ਦਾ ਪਿੰਡਾ ਧਰਤੀ ਦੀਆਂ ਗੁਪਤ ਅਤੇ ਰਹੱਸਮਈ ਗੱਲਾਂ ਦਾ ਭੇਤੀ ਹੈ। ਉਸ ਨੂੰ ਆਪਣੇ ਸਿਰ, ਪੇਟ, ਪੂਛ ਨਾਲ ਮਹਿਸੂਸ ਕਰਦਾ ਹੋਵੇਗਾ। ਉਹ ਹਮੇਸ਼ਾ ਧਰਤੀ ਨਾਲ ਜੁੜਿਆ ਰਹਿੰਦਾ ਹੈ। ਉਹ ਲਿਖਦੇ ਨੇ ਕਿ 15ਵੀਂ ਸਦੀ ਦੀ ਇੱਕ ਪੁਰਾਤਨ ਸੱਭਿਅਤਾ ਮਨੁੱਖੀ ਸਰੀਰ ਨੂੰ ਅਲਫਾ ਕੈਮਿਸਕਾ ਕਹਿ ਕੇ ਸਤਿਕਾਰ ਦਿੰਦੀ ਹੈ। ਉਹਨਾਂ ਦਾ ਮਤਲਬ ਇਹ ਹੈ ਕਿ ਇਹ ਸਰੀਰ ਤੁਰਦੀ ਫਿਰਦੀ ਧਰਤੀ ਤੋਂ ਬਣਦਾ ਹੈ ਅਤੇ ਧਰਤੀ ਤੋਂ ਟੁੱਟਿਆਂ ਨੂੰ ਸਾਂਭੇਗਾ ਕੌਣ? ਜੋ ਉੱਡੀਆਂ ਨੇ ਧੂੜਾਂ ਅਵਾਰਾ ਅਵਾਰਾ, ਉਹਨਾਂ ਦਾ ਜ਼ਿਕਰ ਕਿਉਂ ਕਿਤੇ ਨਾ ਹੋਇਆ ਕਿ ਧਰਤੀ ਦੀ ਖਾਤਰ ਭਲਾ ਕੌਣ ਕੌਣ ਰੋਇਆ? ਗੱਲ ਦੁਬਾਰਾ ਸੁਣਿਓ। ਜੋ ਉੱਡੀਆਂ ਨੇ ਧੂੜਾਂ ਅਵਾਰਾ ਅਵਾਰਾ, ਉਹਨਾਂ ਦਾ ਜ਼ਿਕਰ ਕਿਉਂ ਕਿਤੇ ਵੀ ਨਾ ਹੋਇਆ ਕਿ ਧਰਤੀ ਦੀ ਖਾਤਰ ਭਲਾ ਕੌਣ ਕੌਣ ਰੋਇਆ? ਜੀ ਹਾਂ, ਯਾਦ ਰੱਖਿਓ, ਗੱਲਾਂ ਸਿਰਫ ਮੂੰਹ ਨਾਲ ਨਹੀਂ ਹੁੰਦੀਆਂ, ਹੱਥਾਂ 'ਚ ਪਾਏ ਹੱਥ ਵੀ ਗੱਲ ਕਰਦੇ ਨੇ, ਬੱਸ 'ਚ ਬੈਠੀਆਂ ਸਵਾਰੀਆਂ ਵੀ, ਉਹਨਾਂ ਦੇ ਗੋਡੇ ਵੀ ਗੱਲਾਂ ਕਰਦੇ ਨੇ, ਚਮੜੀ ਵੀ ਬੋਲਦੀ ਹੈ। ਆਪਣੇ ਕੋਸੇਪਣ 'ਚੋਂ, ਠੰਡੇਪਣ 'ਚੋਂ, ਸਾਡੀ ਗਰਮਾਇਸ਼ 'ਚੋਂ ਵੀ ਗੱਲਾਂ ਹੁੰਦੀਆਂ ਨੇ, ਆਪਣੀ ਪਿਲਤਨ 'ਚੋਂ, ਨੀਲੇਪਣ 'ਚੋਂ, ਲਾਲੀ 'ਚੋਂ, ਧੁੱਪਾਂ 'ਚ ਲਹਿਲਾਉਂਦੇ ਪਾਣੀ ਵਰਗੀ ਸੱਚੀ ਅਤੇ ਖਰੀ ਬੋਲੀ ਵਿੱਚ ਵੀ ਗੱਲਾਂ ਹੁੰਦੀਆਂ ਨੇ। ਗੱਲਾਂ ਸਿਰਫ ਮੂੰਹ ਨਾਲ ਨਹੀਂ ਹੁੰਦੀਆਂ, ਗੱਲਾਂ ਹੱਥ 'ਚ ਪਾਏ ਹੱਥ ਵੀ ਗੱਲਾਂ ਕਰਦੇ ਨੇ। ਗੱਲਾਂ ਇਹ ਜ਼ਿੰਦਗੀ ਕਰਦੀ ਹੈ, ਗੱਲਾਂ ਕਵੀ ਲੋਕ ਅਤੇ ਸ਼ਾਇਰ ਕਰਦੇ ਨੇ। ਗੱਲਾਂ ਜੋ ਗੱਲ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਾ ਕਿ ਇਹ ਸਾਡੇ ਗੱਲਾਂ ਕਰਨ ਦੀ ਇੱਕ ਚਰਮ ਸੀਮਾ ਆ, ਅਤੇ ਚਰਮ ਸੀਮਾ ਜਦੋਂ ਆਉਂਦੀ ਆ ਫਿਰ ਕੁਛ ਗੀਤ ਸੁਣਦੇ ਹਾਂ। ਗੀਤ ਅੱਜਕੱਲ ਨਵੇਂ ਢੰਗ ਤਰੀਕੇ ਦਾ ਮਟੀਰੀਅਲਿਸਟਿਕ ਗੀਤ ਜੋ ਆਲੇ ਦੁਆਲੇ ਚੱਲ ਰਿਹਾ ਉਦਾਂ ਦੀ ਵਣਕੀ ਲੈ ਕੇ ਹਾਜ਼ਰ ਹੈ। ਗੱਲਬਾਤ ਜਾਰੀ ਰਹੇਗੀ।

ਜੀ ਹਾਂ ਚਾਂਜਰ ਜੋੜੀਆਂ ਜ਼ਿੰਦਗੀ ਜਿਉਣ ਦੀ ਗੱਲ ਖੁੱਲ੍ਹਾ ਦੌਰ ਬਾਜ਼ਾਰਾਂ ਦੀ ਗੱਲ ਜੋ ਸਾਡੇ ਸਾਹਮਣੇ ਅਕਸਰ ਆਉਂਦੀ ਹੈ ਅਤੇ ਅਸੀਂ ਇਹੋ ਜਿਹੇ ਗੀਤ ਸੁਣ ਕੇ ਫਿਰ ਅਗਲੇ ਨਵੇਂ ਗੀਤਾਂ ਨੂੰ ਨਵੀਂ ਜ਼ਿੰਦਗੀ ਲੱਭਣ ਨੂੰ ਤੁਰ ਪੈਂਦੇ ਹਾਂ ਮਸਲੇ ਬਹੁਤ ਨੇ ਮਸਲੇ ਵਿਚਾਰੇ ਵੀ ਜਾਂਦੇ ਨੇ ਮਸਲੇ ਵਿਚਾਰੇ ਵੀ ਜਾ ਰਹੇ ਨੇ ਪਰ ਮਸਲੇ ਕਿਸੇ ਹੱਲ ਵੱਲ ਨਹੀਂ ਜਾਂਦੇ ਮੈਂ ਅਕਸਰ ਗੱਲ ਦੇ ਵਿੱਚ ਇਹ ਤਰਾਸ਼ਣ ਦੀ ਕੋਸ਼ਿਸ਼ ਕਰਦਾ ਕਿ ਸਾਡੇ ਮਸਲਿਆਂ ਦੇ ਹੱਲ ਕਿੱਧਰ ਨੇ ਸਾਡੇ ਮਸਲਿਆਂ ਦੇ ਹੱਲ ਕਿਸੇ ਇੱਕ ਬੰਦੇ ਦੇ ਹੱਥ ਵਿੱਚ ਨਹੀਂ ਸਾਡੀ ਸੋਚ ਸਾਨੂੰ ਇਹ ਦਬਾਉ ਕੇ ਇਹ ਵਿਖਾ ਕੇ ਲੈ ਕੇ ਜਾਂਦੀ ਹੈ ਕਿ ਅਸੀਂ ਮਸਲੇ ਇੱਕ ਪਾਸੇ ਇੱਕ ਬੰਦੇ ਵੱਲ ਨੂੰ ਲੈ ਕੇ ਜਾਈਏ ਪਰ ਬਹੁਤੀ ਵਾਰੀ ਸਾਡੇ ਮਸਲੇ ਸਾਰਥਕ ਨਾ ਹੋ ਕੇ ਸਾਡੇ ਮਸਲੇ ਕਿਸੇ ਇੱਕ ਪੱਖੋਂ ਇੱਕ ਪਾਸੇ ਨਾ ਲੱਗਦੇ ਵੇਖ ਕੇ ਨਵੇਂ ਮਸਲੇ ਪੈਦਾ ਕਰ ਦਿੰਦੇ ਨੇ ਗੱਲਾਂ ਉਹ ਹੀ ਕਰਨੀਆਂ ਚਾਹੀਦੀਆਂ ਜਿਹੜੀਆਂ ਕਿਸੇ ਹੱਲ ਨੂੰ ਤਰਾਸ਼ਦੇ ਹੋਣ ਕੁਝ ਗੱਲਾਂ ਦੇ ਹੱਲ ਕੁਝ ਮਸਲਿਆਂ ਦੇ ਹੱਲ ਫੌਰਨ ਮਿਲ ਜਾਂਦੇ ਨੇ ਗੱਲਾਂ ਕਰਕੇ ਹੱਲ ਲੱਭੇ ਜਾ ਸਕਦੇ ਨੇ ਮੈਂ ਇਸ ਗੱਲ ਦੇ ਵਿੱਚ ਬਹੁਤ ਭਰਵੀਂ ਯਕੀਨ ਰੱਖਦਾ ਯਕੀਨ ਕਰਦਾ ਕਿ ਸਾਡੀ ਸਿੱਖਿਆ ਪ੍ਰਣਾਲੀ ਪੜ੍ਹਾਉਣ ਲਿਖਾਉਣ ਦੇ ਤਰੀਕਿਆਂ ਵਿੱਚ ਗੱਲਾਂ ਕਿੱਦਾਂ ਕਰਨੀਆਂ ਵਿਚਾਰ ਕਿਵੇਂ ਕਰਨੇ ਆ ਆਪਣੇ ਗੱਲ ਕਿਵੇਂ ਰੱਖਣੀ ਹੈ ਇਹਦੇ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਇਰਾਨ ਦਾ ਯੁੱਧ ਚੱਲਿਆ ਨੂੰ ਕਈ ਮਹੀਨੇ ਹੋ ਗਏ ਆ ਅਮਰੀਕਾ ਹਾਰਿਆ ਇਜ਼ਰਾਈਲ ਜਿੱਤਿਆ ਇਜ਼ਰਾਈਲ ਹਾਰਿਆ ਅਮਰੀਕਾ ਜਿੱਤਿਆ ਦੁਨੀਆ ਦੇ ਵਿੱਚ ਨਵੀਂ ਸਫਬੰਦੀ ਬਣਦੀ ਨਜ਼ਰ ਆ ਰਹੀ ਹੈ ਪੁਰਾਣੇ ਸਥਾਪਿਤ ਕੰਧਾਂ ਥੜੇ ਉੱਚੇ ਚਮਾਰੇ ਮਨਾਰੇ ਬਣਾਏ ਹੋਏ ਟੁੱਟਦੇ ਨਜ਼ਰ ਆ ਰਹੇ ਆ ਹਰ ਕੋਈ ਆਪਣੀ ਜਾਨ ਬਚਾ ਕੇ ਭੱਜਦਾ ਨਜ਼ਰ ਆ ਰਿਹਾ ਅਤੇ ਦੁਨੀਆ ਦੇ ਚਾਰੇ ਪਾਸੇ ਵੱਧਦੇ ਵਪਾਰ ਨੂੰ ਨਵੀਂ ਦਿਸ਼ਾ ਦੇਣ ਲਈ ਨਵੇਂ ਰਾਹ ਲੱਭੇ ਜਾ ਰਹੇ ਆ ਮਸਲੇ ਬਹੁਤ ਨੇ ਮਸਲੇ ਵਿਚਾਰੇ ਵੀ ਜਾ ਰਹੇ ਨੇ ਵੱਡੇ ਵੱਡੇ ਮਾਹਿਰ ਗੱਲਾਂ ਡਿਬੇਟਾਂ ਵੀ ਕਰ ਰਹੇ ਨੇ ਪਰ ਗੱਲ ਕਿਸੇ ਪਾਸੇ ਲੱਗਦੀ ਨਹੀਂ ਗੱਲਾਂ ਲਾਉਣ ਵਾਲੇ ਲੁਕਵੇ ਨੇ ਮਸਲੇ ਵਧਾ ਚੜ੍ਹਾ ਕੇ ਪੇਸ਼ ਕਰਨ ਵਾਲੇ ਸਭ ਸਰਕਾਰਾਂ ਦੇ ਸਾਹਮਣੇ ਨਹੀਂ ਆਉਂਦੇ ਮਸਲੇ ਲੁਕਵੇ ਨੇ ਉਹਨਾਂ ਦੇ ਹੱਲ ਤਰਾਸ਼ਣੇ ਜ਼ਰੂਰੀ ਨੇ ਇਸ ਕਰਕੇ ਉਹ ਗੱਲਾਂ ਕਰਦੇ ਨੇ ਪਰ ਉਹ ਗੱਲਾਂ ਅਧੂਰੀਆਂ ਕਰਦੇ ਨੇ ਆਪਣੀ ਧੌਂਸ ਹਥਿਆਰਾਂ ਗੋਲੇ ਬਰੂਦ ਫੌਜ ਲਾ ਕੇ ਕਰਦੇ ਨੇ ਅਤੇ ਮਸਲਿਆਂ ਨੂੰ ਮਕਾਉਣ ਦੀ ਬਜਾਏ ਵਧਾਉਂਦੇ ਨੇ ਪ੍ਰਵਾਸ ਦਾ ਸਭ ਤੋਂ ਵੱਡਾ ਮਸਲਾ ਮੁਲਕਾਂ ਲਈ ਏ ਉਸ ਤੋਂ ਵੀ ਵੱਡਾ ਮਸਲਾ ਸਾਡੇ ਆਪਣੇ ਆਪ ਲਈ ਏ ਅਸੀਂ ਪ੍ਰਵਾਸੀ ਲੋਕ ਹਾਂ ਅਸੀਂ ਇੱਕ ਬਗਾਨੀ ਧਰਤੀ 'ਤੇ ਆਏ ਹਾਂ ਜਿਸ ਮੁਲਕ ਵਿੱਚ ਅਸੀਂ ਜੰਮੇ ਪਲੇ ਖਾਧਾ ਪੀਤਾ ਵੱਡੇ ਹੋਏ ਜਿਸ ਮੁਲਕ ਦੀ ਮਿੱਟੀ ਦੇ ਵਿੱਚ ਸਾਡਾ ਸਰੀਰ ਬਣਿਆ ਜਵਾਨ ਹੋਏ ਅਤੇ ਅਸੀਂ ਉਹ ਮੁਲਕ ਛੱਡ ਗਏ ਦੂਜੇ ਮੁਲਕ ਆ ਗਏ ਹੁਣ ਉਹ ਮੁਲਕ ਸਾਨੂੰ ਰੱਖਦਾ ਨਹੀਂ ਅਸੀਂ ਆਸਟ੍ਰੇਲੀਅਨ ਸ਼ਹਿਰੀ ਬਣ ਗਏ ਦੂਜਾ ਮੁਲਕ ਸਾਨੂੰ ਪ੍ਰਾਹੁਣਿਆਂ ਦੀ ਤਰ੍ਹਾਂ ਟ੍ਰੀਟ ਕਰਦਾ ਏ ਦੂਜੇ ਪਾਸੇ ਸਰਕਾਰਾਂ ਸਮਝਦੀਆਂ ਨੇ ਕਿ ਇਹ ਪੈਸਾ ਕਮਾਊ ਮਸ਼ੀਨਾਂ ਨੇ ਇਹਨਾਂ ਨੂੰ ਮੁਲਕ ਵਿੱਚ ਉਸੇ ਮੁਲਕ ਵਿੱਚ ਵਾਪਸ ਜਾਣ ਲਈ ਵੱਡੀਆਂ ਫੀਸਾਂ ਜਹਾਜ਼ਾਂ ਕੰਪਨੀਆਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਫਿਰ ਉੱਥੇ ਢੇਰ ਸਾਰੇ ਵਿਖਾਵੇ ਢੌਲ ਧਮੱਕੇ ਦਿਖਾਵੇ ਕਰਕੇ ਅਸੀਂ ਵਾਪਸ ਉਸੇ ਮਸ਼ੀਨੀ ਜ਼ਿੰਦਗੀ ਵਿੱਚ ਆਉਣ ਦੀ ਸੋਚਦੇ ਹਾਂ ਅਤੇ ਸਾਰੀ ਉਮਰ ਇਸ ਮਸਲੇ ਦੇ ਹੱਲ ਤਰਾਸ਼ਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਜ਼ਿੰਦਗੀ 'ਚ ਨਿਕਲ ਕੇ ਵਾਪਸ ਪਿੰਡ ਕਿੱਦਾਂ ਜਾਵਾਂਗੇ ਕੀ ਪਿੰਡ ਜਾ ਕੇ ਸਾਡੇ ਮਸਲੇ ਹੱਲ ਹੋ ਜਾਣਗੇ ਨਹੀਂ ਇਹ ਮਸਲੇ ਸਾਨੂੰ ਆਪ ਤਰਾਸ਼ਣੇ ਪੈਣਗੇ ਇਹ ਮਸਲੇ ਇਹ ਭਟਕਣ ਇਹ ਪਿਆਰ ਮੁਹੱਬਤ ਵਿਰਾਸਤ ਦੀ ਭਟਕਣ ਇਹ ਆਪਣੇ ਆਪਣਿਆਂ ਦਾ ਮੋਹ ਬੀਤ ਚੁੱਕਿਆਂ ਦਾ ਮੋਹ ਬੀਤ ਚੁੱਕਿਆਂ ਦੇ ਸਲੀਬ ਨੂੰ ਅੱਗੇ ਚੁੱਕ ਕੇ ਤੁਰਦੇ ਜ਼ਿੰਦਗੀ ਦੇ ਮਸਲੇ ਇੱਥੇ ਛੱਡ ਕੇ ਆਪਣੇ ਆਪ ਨਾਲ ਵਿਚਾਰ ਕੇ ਆਪਣੇ ਆਪ ਨਾਲ ਕੀਤੀ ਜੰਗ ਨੂੰ ਸਹੀ ਦਿਸ਼ਾ ਦੇ ਕੇ ਖਤਮ ਕਰਨ ਦੀ ਕੋਸ਼ਿਸ਼ ਕਰਦੇ ਮਸਲਿਆਂ ਦੇ ਹੱਲ ਤਰਾਸ਼ਦੇ ਨਜ਼ਰ ਆਵਾਂਗੇ ਕੁਝ ਮਸਲਿਆਂ ਦੇ ਹੱਲ ਫੌਰੀ ਤੌਰ 'ਤੇ ਨਹੀਂ ਹੁੰਦੇ ਅਤੇ ਉਹਨਾਂ ਮਸਲਿਆਂ ਦੇ ਹੱਲ ਲਈ ਸੰਘਰਸ਼ ਕਰਨਾ ਪੈਂਦਾ ਹੈ ਜੀ ਹਾਂ ਇਹ ਮਸਲਾ ਬੜਾ ਪੇਚੀਦਾ ਹੈ ਤੁਸੀਂ ਕਹਿ ਸਕਦੇ ਹੋ ਹੁਣੇ ਤਾਂ ਮੈਂ ਜੰਗ ਦੀਆਂ ਗੱਲਾਂ ਕਰ ਰਿਹਾ ਸੀ ਉਹ ਜੰਗ ਜੋ ਇਸ ਵੇਲੇ ਇਰਾਨ ਅਮਰੀਕਾ 'ਚ ਚੱਲ ਰਹੀ ਹੈ ਵਾਧੂ ਦੀ ਥੋਪੀ ਜੇ ਜੰਗ ਲੱਗਦੀ ਹੈ ਉਹ ਜੰਗ ਜਿਹੜੇ ਸਾਡੇ ਅੰਦਰ ਹੈ ਉਹ ਮਸਲੇ ਜਿਹੜੇ ਅਸੀਂ ਆਪ ਤਰਾਸ਼ਣੇ ਨੇ ਉਹਦੇ ਸਾਡੇ ਸਥਾਪਿਤ ਟੀਚੇ ਕੀ ਨੇ ਉਹਨਾਂ ਟੀਚਿਆਂ ਨੂੰ ਸਾਹਮਣੇ ਰੱਖ ਕੇ ਅਸੀਂ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਬਹੁਤੇ ਪੰਜਾਬੀ
ਸਾਡੀ ਸੋਚ ਦਾ ਧੁਰਾ ਸਿੱਖੀ ਤੇ ਗੁਰਬਾਣੀ ਵਿੱਚ ਦਿੱਤੇ ਵਿਚਾਰ ਅਨੁਸਾਰ ਟਲਦਾ ਹੈ, ਘੁੰਮਦਾ ਹੈ। ਦੂਜੇ ਪਾਸੇ ਸਮਾਜ ਵਿੱਚ ਬਹੁਤ ਸਾਰੇ ਲੋਕ ਨੇ ਉਹ ਸਾਨੂੰ ਇਸ ਵਿਚਾਰ ਤੋਂ ਇੱਕ ਐਸੇ ਨਖਲਿਸਤਾਨ ਵੱਲ ਧੱਕ ਰਹੇ ਨੇ ਜਿੱਥੇ ਸਵਾਲ ਕਰਨ ਦੀ ਜ਼ਰੂਰਤ ਨਾ ਹੋਵੇ। ਉਹ ਇੱਕ ਖਾਸ ਰੰਗ ਦੇ ਧਰਮੀ ਪੈਰੋਕਾਰ ਲੋਕ ਵੀ ਹੋ ਸਕਦੇ ਨੇ, ਉਹ ਇੱਕ ਪਾਰਟੀ ਨਾਲ ਸੰਬੰਧਿਤ ਲੋਕ ਵੀ ਹੋ ਸਕਦੇ ਨੇ, ਉਹ ਸਮਾਜ ਵਿੱਚ ਚੱਲ ਰਹੀ ਗਰੀਬੀ, ਬੇਰੁਜ਼ਗਾਰੀ, ਹੋਰ ਮਸਲਿਆਂ ਨੂੰ ਆਪਣੇ ਹਉਮੈ ਦੀ ਚਾਦਰ ਨਾਲ ਢੱਕ ਕੇ ਗੱਲ ਕਰਨ ਤੋਂ ਵਰਜਦੇ ਹੈ ਅਤੇ ਮਸਲਿਆਂ ਦੇ ਹੱਲ ਤਰਾਸ਼ਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਇਹ ਦਾਅਵਾ ਕਰਦੇ ਨੇ ਕਿ ਸਾਡੇ ਕੋਲ ਤੁਹਾਡੇ ਸਾਰੇ ਮਸਲਿਆਂ ਦੇ ਹੱਲ ਨੇ। ਪੰਜਾਬ ਵਿੱਚ ਵੀ ਹੁਣ ਇਹੋ ਜਿਹਾ ਕੁਛ ਹੋਵੇਗਾ। ਅਗਲੇ ਸਾਲ ਚੋਣਾਂ ਨੇ, ਸਰਕਾਰਾਂ ਦੀਆਂ ਸਫਬੰਦੀਆਂ ਨਵੀਆਂ ਬਣ ਰਹੀਆਂ ਨੇ, ਨਵੇਂ ਆ ਰਹੇ ਨੇ, ਪੈਸੇ ਦਾ ਜ਼ੋਰੋ ਖਰੋ ਜਲਵਾ ਦਿਖਾਇਆ ਜਾਵੇਗਾ, ਲੋਕ ਪੱਖੀ ਗੱਲਾਂ ਹੋਣਗੀਆਂ, ਲੋਕਾਂ ਵਿੱਚ ਉੱਠਾਂਗੇ, ਫਿਰ 5 ਸਾਲ ਲਈ ਆਪਣੇ ਆਲੇ ਦੁਆਲੇ ਪੁਲਿਸ ਦਾ ਘੇਰਾ ਬਣਾ ਕੇ ਵੱਡੀਆਂ ਗੱਡੀਆਂ 'ਚ ਧੂੜ ਰਾਉਂਦੇ ਅਸੀਂ ਮਸਲਿਆਂ ਦੇ ਹੱਲ ਨੂੰ ਹਮੇਸ਼ਾ ਲਈ ਦਫਨ ਕਰ ਦੇਵਾਂਗੇ। ਦਰਅਸਲ ਜਿਵੇਂ ਮੈਂ ਪਹਿਲੀ ਗੱਲ ਕੀਤੀ ਸੁੰਦਰ ਲਾਲ ਬਹੁਗੁਣਾ ਦੀ, ਅਸੀਂ ਅਡਿਕਟ ਹੋ ਚੁੱਕੇ ਹਾਂ, ਅਸੀਂ ਗੱਲਾਂ ਦੇ ਨਸ਼ੇ ਬਣ ਚੁੱਕੇ ਹਾਂ, ਅਸੀਂ ਸੂਝ ਵਿਚਾਰ ਕੇ ਕੀਤੇ ਹੋਏ ਪੁਰਾਣੇ ਮਸਲਿਆਂ ਨੂੰ ਵਿਚਾਰਨਾ ਨਹੀਂ ਚਾਹੁੰਦੇ। ਸਾਡੇ ਅੰਦਰਲਾ ਖੋਖਲਾਪਨ, ਸਾਡੇ ਅੰਦਰਲੀ ਪੈਸਿਵ ਓਰੀਐਂਟਡ ਐਂਟਰਟੇਨਮੈਂਟ ਜ਼ਿੰਦਗੀ ਸਾਨੂੰ ਬਰਬਾਦੀ ਵੱਲ ਧੱਕਣ ਲਈ ਪੂਰਾ ਜ਼ੋਰ ਲਾ ਰਹੀ ਹੈ। ਜੀ ਹਾਂ,

ਜੀ ਹਾਂ ਬੜੇ ਸਪਸ਼ਟ ਤੇ ਸਾਫ ਤਰੀਕੇ ਵਿੱਚ ਬੀਰ ਸਿੰਘ ਹੁਣਾਂ ਨੇ ਸਾਡੇ ਮਸਲੇ ਮਕਾਉਣ ਦੀ ਗੱਲ ਕੀਤੀ ਦਰਸਲ ਇਹ ਗੀਤ ਸਾਨੂੰ ਮਸਲੇ ਉਜਾਗਰਤਾ ਹੋਏ ਦਿਸ਼ਾ ਵੀ ਮਿਲੀ ਅਜੇ ਵੀਰੇ ਨੂੰ ਜੇਲ੍ਹ 'ਚ ਛੁੱਟੀ ਨਹੀਂ ਮਿਲੀ ਅਜੇ ਸਾਡੇ ਮਸਲੇ ਆਪਣੇ ਰੋਜ਼ੀ ਰੋਟੀ ਦੇ ਨੇ ਮਸਲੇ ਕਿਸਾਨੀ ਦੇ ਨੇ ਗੱਲਾਂ ਚੋ ਗੱਲ ਪ੍ਰੋਗਰਾਮ ਦੇ ਵਿੱਚ ਮੈਂ ਇਸ ਗੱਲ ਵੱਲ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਗੱਲਾਂ ਉੱਦਾਂ ਦੀਆਂ ਕਰਨੀਆਂ ਚਾਹੀਦੀਆਂ ਕਿ ਜਿੱਥੇ ਅਸੀਂ ਕੁਛ ਹੱਲ ਤਰਾਸ਼ਣ ਦੀ ਕੋਸ਼ਿਸ਼ ਕਰੀਏ ਆਸਟ੍ਰੇਲੀਆਈ ਜ਼ਿੰਦਗੀ ਦੇ ਵਿੱਚ ਪਰਿਵਾਰਾਂ ਵਿੱਚ ਇੱਕ ਆਮ ਜਿਹੀ ਧਾਰਨਾ ਹੈ ਕਿ ਦੋ ਸੱਜਣਾ ਮਿੱਤਰਾਂ ਦੀ ਪਾਰਟਨਰ ਦੀ ਆਪਸ 'ਚ ਬਣਦੀ ਨਹੀਂ ਬਣਨ ਦੇ ਕਾਰਨ ਕੁਝ ਵੀ ਹੋ ਸਕਦੇ ਨੇ ਇੱਕ ਵੱਡਾ ਕਾਰਨ ਸਾਡੀ ਇੱਥੇ ਪੱਕੇ ਹੋਣ ਦੀ ਸਥਿਤੀ ਜੋ ਅਸੀਂ ਮੌਜੂਦਾ ਢੰਗ ਤਰੀਕੇ ਨਾਲ ਕਰਦੇ ਹਾਂ ਪਰ ਕਿਤੇ ਨਾ ਕਿਤੇ ਗੱਲਾਂ ਦੂਜੇ ਪਾਸੇ ਇਹ ਵੀ ਲੱਗਦੀਆਂ ਨਜ਼ਰ ਆ ਰਹੀਆਂ ਨੇ ਕਿ ਅਸੀਂ ਪੱਕੇ ਹੋਣ ਦੀ ਬਜਾਏ ਉਹਨਾਂ ਮਸਲਿਆਂ ਨੂੰ ਵਿਚਾਰਨ ਦੀ ਗੱਲ ਨਹੀਂ ਕਰਦੇ ਆਖਿਰਕਾਰ ਦੋ ਜਿਸਮ ਦੋ ਜੀ ਇੱਕ ਵੱਡਾ ਟੱਬਰ ਲੈ ਕੇ ਇੱਕ ਦੂਜੇ ਨਾਲ ਮਿਲਦੇ ਨੇ ਵਿਆਹ ਸ਼ਾਦੀ ਹੁੰਦੀ ਹੈ ਚੰਗੀਆਂ ਰਸਮੋਂ ਰਿਵਾਜ਼ਾਂ ਹੁੰਦੀਆਂ ਲੈਣ ਦੇਣ ਵੀ ਹੁੰਦਾ ਲੈਣ ਦੇਣ ਝੂਠਾ ਹੁੰਦਾ ਸੱਚਾ ਹੁੰਦਾ ਲਿਖਾ ਪੜ੍ਹੀ ਕਰਕੇ ਹੁੰਦਾ ਮੂੰਹ ਜ਼ਬਾਨੀ ਹੁੰਦਾ ਵਿਸ਼ਵਾਸ 'ਤੇ ਹੁੰਦਾ ਅਸੀਂ ਆਪਣੇ ਧਰਮਾਂ ਕਰਮਾਂ ਦੇ ਹਿਸਾਬ ਨਾਲ ਲਾਵਾਂ ਫੇਰੇ ਲੈਂਦੇ ਹਾਂ ਕੁਝ ਵਰੇ ਬਾਅਦ ਕੁਝ ਮਹੀਨਿਆਂ ਬਾਅਦ ਕੁਝ ਸਾਲਾਂ ਬਾਅਦ ਬੱਚੇ ਵੀ ਹੋ ਜਾਂਦੇ ਆ ਬੱਚੇ ਵੱਡੇ ਹੋ ਰਹੇ ਹੁੰਦੇ ਆ ਅਤੇ ਫਿਰ ਅਸੀਂ ਦੁਨੀਆ ਫਾਨੀ ਛੱਡ ਕੇ ਕਿਤੇ ਹੋਰ ਪਾਸੇ ਚਲੇ ਜਾਂਦੇ ਹਾਂ ਸਾਡੇ ਮਸਲੇ ਉਸ ਤੋਂ ਵੱਡਾ ਮਸਲਾ ਕੋਈ ਨਹੀਂ ਲੱਗਦਾ ਸਾਡੀ ਜ਼ਿੰਦਗੀ ਉਸ ਰਿਸ਼ਤੇ ਨੂੰ ਤੋੜ ਕੇ ਨਿਭਾਉਣ ਦੀ ਗੱਲ ਅਸੀਂ ਕਰਦੇ ਹਾਂ ਪਰ ਸਾਰਥਕ ਹੱਲ ਤਰਾਸ਼ਣ ਦੀ ਕੋਸ਼ਿਸ਼ ਕਦੀ ਵੀ ਨਹੀਂ ਕਰਦੇ ਕਾਨੂੰਨ ਸਾਫ਼ ਹੈ ਤੁਸੀਂ ਇਕੱਠੇ ਨਹੀਂ ਰਹਿ ਸਕਦੇ ਤੁਹਾਡੀ ਕਿਸੇ ਨੇ ਬਾਂਹ ਫੜੀ ਹੈ ਵੱਖਰੇ ਹੋ ਜਾਵੋ ਪਰ ਸਾਡਾ ਪਿਛੋਕੜ ਸਾਡੀ ਵਿਰਾਸਤ ਸਾਡੇ ਸਿਸਟਮ ਸਾਡੀ ਪ੍ਰਣਾਲੀ ਸਾਡਾ ਸਮਾਜ ਸਾਡੇ ਪਰਿਵਾਰ ਸਾਡੀ ਈਗੋ ਸਾਡੇ ਹਉਮੇ ਸਾਡੇ ਵਿੱਚ ਅੜਚਣ ਬਣਦੇ ਨੇ ਦੋਸਤ ਜੀਆਂ ਨੂੰ ਆਪਸ ਵਿੱਚ ਮਿਲਣ ਗਿਲਣ ਦੇ ਆਪਸ ਵਿੱਚ ਲੱਭਣ ਦੇ ਅਜੇ ਵੀ ਉਹਨਾਂ ਨੂੰ ਕੋਈ ਬਹੁਤੀਆਂ ਫੈਸਿਲਿਟੀਜ਼ ਕੋਈ ਬਹੁਤੇ ਮੌਕੇ ਨਹੀਂ ਹਨ ਗੱਲ ਮਸਲੇ ਬਹਿ ਕੇ ਮੁਕਾਉਣ ਦੀ ਹੁੰਦੀ ਹੈ ਗੱਲ ਦੋ ਜੀਆਂ ਦੇ ਇਕੱਠੇ ਰਹਿ ਕੇ ਜ਼ਿੰਦਗੀ ਨਿਭਾਉਣ ਦੀ ਹੁੰਦੀ ਹੈ ਗੱਲ ਉਹਨਾਂ ਪਰਿਵਾਰਾਂ ਵਿੱਚ ਬਹਿ ਕੇ ਆਪਣੇ ਆਪ ਨੂੰ ਇੱਕ ਨਵੇਂ ਢੰਗ ਤਰੀਕੇ ਨਾਲ ਜਿਉਣ ਦੀ ਹੁੰਦੀ ਹੈ ਮੈਂ ਪਿਛਲੀ ਵਾਰੀ ਇੱਕ ਗੱਲ ਕੀਤੀ ਸੀ ਕਿਤਾਬ ਐਲਵਿਨ ਟਫਲਰ ਦੀ ਕੰਬਾਊ ਭਵਿੱਖ ਫਿਊਚਰ ਸ਼ੌਕ ਸ਼ਾਇਦ ਕਿਤੇ ਕਿਤੇ ਗੱਲ ਸਾਡੀ ਅੱਜ ਜੋਕੀ ਰਹਿਣੀ ਸਹਿਣੀ ਵਰਗੀ ਵੀ ਹੈ ਕੋਈ ਜ਼ਮਾਨਾ ਹੁੰਦਾ ਸੀ ਕਿ ਸਾਡੇ ਬਜ਼ੁਰਗ ਬੰਦੇ ਸਾਰੀ ਸਾਰੀ ਉਮਰ ਪਿੰਡ ਵਿੱਚ ਰਹਿੰਦੇ ਸੀ ਪੇਂਡੂ ਪੰਜਾਬ ਦਾ ਪਿੰਡ ਸਮਾਜੀ ਪਿੰਡ ਜਿਹੜਾ ਸਮਾਜ ਹੈ ਉਹ ਅਜੇ ਵੀ ਇੱਦਾਂ ਦਾ ਆ ਕਿ ਅਸੀਂ ਪਿੰਡ 'ਚੋਂ ਹੀ ਖਾਂਦੇ ਹਾਂ ਪਿੰਡ 'ਚ ਹੀ ਪੀਂਦੇ ਹਾਂ ਪਿੰਡ 'ਚ ਹੀ ਪੈਦਾ ਕਰਦੇ ਹਾਂ ਪਿੰਡ 'ਚ ਹੀ ਰੂੜੀਆਂ ਬਣ ਕੇ ਉਹੀ ਵਸਤਾਂ ਦੁਬਾਰਾ ਆ ਜਾਂਦੀਆਂ ਨੇ ਕੱਪੜੇ ਬਣਨ ਦਾ ਸਮਾਨ ਪਿੰਡ 'ਚ ਜੁੱਤੀਆਂ ਬਣਾਉਣ ਦਾ ਜਗਾੜ ਪਿੰਡ 'ਚ ਘਰ ਬਣਾਉਣ ਦਾ ਸਮਾਨ ਪਿੰਡ 'ਚ ਇੱਟਾਂ ਮਿੱਟੀ ਦੀ ਬਣਦੀਆਂ ਨੇ ਲੱਕੜ ਤਰਖਾਣ ਵੀ ਉੱਥੇ ਹੈ ਨਲਕੇ ਦੇ ਹੱਥੀ ਵਾਲਾ ਲੁਹਾਰ ਵੱਡੇ ਨੇ ਤਾਂ ਛੋਟੇ ਪਿੰਡੋਂ ਆ ਜਾਂਦਾ ਹੈ ਖੂਹ ਕੱਢਦੇ ਹਾਂ ਗੇੜਦੇ ਹਾਂ ਅਸੀਂ ਉੱਥੇ ਰਹਿੰਦੇ ਸੀ ਢਲਦੀ ਉਮਰ 'ਚ ਲੋਕ ਕਈ ਵਾਰੀ ਤੀਰਥ ਯਾਤਰਾ ਦੂਰ ਦੂਰ ਥਾਵਾਂ 'ਤੇ ਜਾਂਦੇ ਸੀ ਅਤੇ ਕਈ ਕਈ ਮਹੀਨਿਆਂ ਲੱਗ ਜਾਂਦੇ ਅਤੇ ਸ਼ਾਇਦ ਕਈ ਵਾਰੀ ਹੱਡੀਆਂ ਹੀ ਮੁੜਦੀਆਂ ਸਨ ਇੱਕ ਥਾਂ ਰਹਿਣ ਕਰਕੇ ਸਾਡੇ ਆਪਸੀ ਰਿਸ਼ਤੇ ਗੂੜੇ ਸਨ ਘਰ ਕੱਚੇ ਸਨ ਰਿਸ਼ਤੇ ਪੱਕੇ ਸਨ ਕੱਚੇ ਘਰਾਂ ਵਿੱਚ ਮੀਂਹ ਪੈਣਾ ਕੋਠੇ ਚੋਲਣੇ ਮਿੱਟੀ ਪਰਨਾਲਾ ਅਸੀਂ ਮਿੱਟੀ ਲੰਬ ਲੈਣੀ ਛੱਪੜ 'ਚੋਂ ਕੱਢ ਕੇ ਮਿੱਟੀ ਲੈ ਆਉਣੀ ਗੋਹਾ ਫੇਰ ਲੈਣਾ ਸੋਹਣਾ ਬਣਾ ਲੈਣਾ ਗਾਚੀ ਫੇਰ ਕੇ ਫੁੱਲ ਬੂਟੇ ਪਾ ਲੈਣੇ ਅਤੇ ਸਾਡੇ ਰਿਸ਼ਤੇ ਰਲ ਮਿਲ ਕੇ ਕੰਮ ਕਰਨ ਵਾਲੇ ਸਨ ਦੁਨੀਆ ਤਰੱਕੀ ਹੋਈ ਅਸੀਂ ਉਸ ਸਾਂਝੇ ਪਰਿਵਾਰ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਆਪਸੀ ਪਿਆਰ ਗਵਾਇਆ ਸਾਡੀਆਂ ਪੱਕੀਆਂ ਕੋਠੀਆਂ ਬਣ ਗਏ ਸਾਡੇ ਵਿਹੜਿਆਂ ਦੀ ਜਗ੍ਹਾ ਲਿਵਿੰਗ ਰੂਮ ਨੇ ਲੈ ਲਈ ਸਾਡੀ ਬਾਹਰ ਦੀ ਡਿਉੜੀ ਅਤੇ ਬੈਠਕ ਦੀ ਥਾਂ 'ਤੇ ਇੱਕ ਲੌਬੀ ਹੋ ਗਈ ਡਰਾਇੰਗ ਰੂਮ ਬਣ ਗਿਆ ਸੱਜਣ ਆਏ ਕਰਮ ਚਲੇ ਗਏ ਅਸੀਂ ਛੋਟੇ ਘਰਾਂ ਵਾਂਗ ਸਿੰਗੜ ਕੇ ਅੰਦਰ ਰਹਿ ਗਏ ਸਾਡੀ ਰਹਿਣੀ ਸਹਿਣੀ ਸਾਡੀ ਸੋਚ ਨੇ ਪ੍ਰਭਾਵਿਤ ਕੀਤੀ ਸਾਡੇ ਜਿਉਣ ਦੇ ਇਸ ਢੰਗ ਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਜਿਹੜੀ ਆਪਸੀ ਰਿਸ਼ਤੇ 'ਚ ਟੁੱਟੇ ਜਿਹਨੂੰ ਐਲਵਨ ਟਾਫਰ ਲਿਖਦਾ ਹੈ ਡਿਟੈਚਡ ਸੁਸਾਇਟੀ ਸੋਰੀ ਉਹ ਲਿਖਦਾ ਹੈ ਥਰੋ ਅਵੇ ਸੁਸਾਇਟੀ ਇੱਕ ਐਸਾ ਸਮਾਜ ਬਣ ਗਿਆ ਕਿ ਅਸੀਂ ਪਾਣੀ ਖੂਹਾਂ ਦੀ ਗੇੜ 'ਚ ਬਜਾਏ ਘੜੇ 'ਚ ਰੱਖਿਆ ਠਹਿਰਾਓ ਵਾਲਾ ਠੰਡਾ ਪਾਣੀ ਪੀਣ ਦੀ ਬਜਾਏ ਸਾਡੇ ਕੋਲੋਂ ਆਲੇ ਦੁਆਲੇ ਪਾਣੀ ਨਹੀਂ ਹੈਗਾ ਅਸੀਂ ਬੋਤਲਾਂ 'ਚ ਪਾਣੀ ਪੀਂਦੇ ਹਾਂ ਬੋਤਲ ਲੈਂਦੇ ਹਾਂ ਬੋਤਲ ਪੀ ਕੇ ਸੁੱਟ ਦਿੰਦੇ ਹਾਂ
ਅਸੀਂ ਤੁਰੇ ਜਾਂਦੇ ਘਰ ਦੇ ਦਫ਼ਤਰ 'ਚ ਕਾਫੀ ਪੀਂਦੇ ਹਾਂ, ਕਾਫੀ ਦਾ ਮੱਗ ਲੈਂਦੇ ਹਾਂ, ਸੁੱਟ ਦਿੰਦੇ ਹਾਂ। ਅਸੀਂ ਕੋਲਸ ਵੂਲਵਰਥ ਜਾਂਦੇ ਹਾਂ, ਇੱਕ ਹਰੇ ਰੰਗ ਦੇ ਵੱਡੇ ਗੇੜੀ ਦੇ ਕੇ ਲਿਫਾਫਾ ਤੋੜਦੇ ਹਾਂ, ਲਿਫਾਫੇ ਵਿੱਚ ਸਬਜ਼ੀ ਪਾਉਂਦੇ ਹਾਂ, ਲਿਫਾਫਾ ਸੁੱਟ ਦਿੰਦੇ ਹਾਂ। ਇਹਦੇ 'ਚ ਕਿਹੜੀ ਖਾਸ ਗੱਲ ਹੈ? ਚੀਜ਼ਾਂ ਲਈਆਂ, ਖਾਧੀਆਂ ਪੀਤੀਆਂ, ਸੁੱਟਤੀਆਂ। ਜੀ ਹਾਂ, ਜਿਸ ਤਰ੍ਹਾਂ ਸਾਡੀਆਂ ਚੀਜ਼ਾਂ ਨਾਲ ਅਟੈਚਮੈਂਟ ਨਹੀਂ ਰਹਿੰਦੀ, ਸਾਡੀ ਆਲੇ ਦੁਆਲੇ ਦੇ ਮਾਹੌਲ ਨਾਲ ਪਿਆਰ ਸੰਬੰਧ ਨਹੀਂ ਰਹਿੰਦੇ, ਸਾਡੇ ਆਲੇ ਦੁਆਲੇ ਵਿਚਰ ਰਹੇ ਲੋਕਾਂ ਨਾਲ ਵੀ ਆਰਜ਼ੀ ਸੰਬੰਧ ਹੋ ਜਾਂਦੇ ਨੇ। ਉਹਦਾ ਕਾਰਨ ਇੱਕ ਇਹ ਵੀ ਹੈ ਕਿ ਅਸੀਂ ਅਜੋਕੀ ਜ਼ਿੰਦਗੀ ਨੂੰ ਗੱਦੀ ਗੇੜ ਵਿੱਚ ਪਾਇਆ ਹੋਇਆ ਹੈ। ਅਸੀਂ ਭੱਜ ਨੱਠ ਬਹੁਤ ਕਰਦੇ ਹਾਂ, ਅਸੀਂ ਆਪਸ ਵਿੱਚ ਮਿਲ ਕੇ ਬੈਠ ਕੇ ਰਹਿਣ ਦੀ ਬਜਾਏ ਘੁੰਮਣਾ ਫਿਰਨਾ, ਹੁਣ ਤਾਂ ਇੱਕ ਹੋਰ ਬਿਮਾਰੀ ਫੋਨ ਲੈ ਕੇ ਬਹਿ ਜਾਂਦੇ ਹਾਂ, ਅਸੀਂ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਦੇ। ਜਿਹੜੀ ਗੱਲ ਮੈਂ ਪਿੰਡ ਵਿੱਚ ਰਹਿ ਰਹੇ ਉਹਨਾਂ ਸੱਜਣਾ ਮਿੱਤਰਾਂ ਦੀ ਸਾਂਝੇ ਘਰਾਂ ਦੀ ਗੱਲ ਕੀਤੀ ਸੀ, ਉੱਥੇ ਸਾਡੇ ਕੋਲ ਇੱਕ ਦੂਜੇ ਨਾਲ ਸੰਬੰਧ ਕਰਨ ਦੇ ਬਹੁਤ ਤੌਰ ਤਰੀਕੇ ਸਨ। ਸਾਨੂੰ ਆਪਣੇ ਘਰ ਦੇ ਵਿਹੜੇ ਚੰਗੇ ਲੱਗਦੇ ਸਨ, ਉਹ ਚੌਂਕੇ ਚੰਗੇ ਲੱਗਦੇ ਸਨ, ਕਿਉਂਕਿ ਅਸੀਂ ਉੱਥੇ ਬਹੁਤ ਵਧੀਆ ਸਮਾਂ ਬਿਤਾਇਆ ਸੀ। ਅਸੀਂ ਉਹਨਾਂ ਬੱਚਿਆਂ ਤੋਂ ਬਚਪਨ ਖੋਹ ਕੇ ਉਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਢੰਗ ਤਰੀਕੇ ਨਾਲ ਬਣਾਉਣ ਦੀ ਗੱਲ ਕਰਦੇ ਹਾਂ। ਅਸੀਂ ਆਪਣੇ ਅਧੂਰੇ ਕੰਮਾਂ ਨੂੰ, ਆਪਣੇ ਅਧੂਰੇ ਸੁਪਨਿਆਂ ਨੂੰ ਬੱਚਿਆਂ ਦੇ ਮੋਢਿਆਂ 'ਤੇ ਰੱਖ ਦਿੰਦੇ ਹਾਂ, ਪਰ ਅਸੀਂ ਉਹ ਮੂਮੈਂਟਸ, ਉਹ ਸੁਪਨੇ, ਉਹ ਐਕਟ, ਉਹ ਕੰਮ, ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਇੱਕ ਥਰੋ ਅਵੇ ਸੁਸਾਇਟੀ ਵਿੱਚ ਰਹਿੰਦੇ ਹਾਂ। ਸਾਡੇ ਕੋਲ ਆਪਣੀ ਪਾਣੀ ਪੀਣ ਦੀ ਬੋਤਲ ਹੋਵੇ, ਉਸ 'ਤੇ ਫੁੱਲ ਬੂਟੇ ਆਪ ਪੈਨਸਲ ਨਾਲ ਘੜ ਕੇ ਪਾਏ ਹੋਣ, ਜਾਂ ਉਹਦੇ ਆਲੇ ਦੁਆਲੇ ਇੱਕ ਕਵਰ ਪਾਇਆ ਹੋਵੇ ਜਿਹਦੇ ਉੱਤੇ ਅਸੀਂ ਆਪ ਸੀਤਾ ਹੋਵੇ, ਅਤੇ ਸਾਡੀ ਉਸ ਫੁੱਲ ਬੋਤਲ ਨਾਲ, ਫੁੱਲ ਬੂਟਿਆਂ ਨਾਲ ਸਾਂਝ ਡੂੰਘੀ ਹੋਵੇਗੀ। ਅਸੀਂ ਲਮਕਦੇ ਸੋਹਣੇ ਖੂਬਸੂਰਤ ਝੋਲੇ ਪਾਏ ਹੋਣ, ਉਹਨਾਂ ਵਿੱਚ ਸਾਜੋ ਸਮਾਨ ਲੈ ਕੇ ਆਈਏ, ਸ਼ਾਇਦ ਅਸੀਂ ਝੋਲਿਆਂ ਨੂੰ ਆ ਕੇ ਸਾਂਭ ਸੰਭ ਰੱਖਾਂਗੇ, ਅਤੇ ਉਹਨਾਂ ਸਮਾਨ ਨੂੰ ਕੱਢਣ ਪਾਉਣ ਸਾਂਭਣ ਵਿੱਚ ਵੀ ਸਾਡੇ ਪਰਿਵਾਰ ਵਿੱਚ ਇੱਕ ਦੂਜੇ ਨਾਲ ਬਹਿ ਕੇ ਗੱਲਾਂ ਹੋਣਗੀਆਂ, ਹੱਥ ਵਟਾਉਣ ਦੀ ਗੱਲ ਹੋਵੇਗੀ। ਕੀ ਅਸੀਂ ਖਾਣਾ ਪੀਣਾ ਰਲ ਕੇ ਬਣਾਉਂਦੇ ਹਾਂ? ਕੀ ਅਸੀਂ ਖਾਣੇ ਨੂੰ ਕਿਸੇ ਦੀ ਡਿਊਟੀ ਸਮਝ ਕੇ ਦੂਜੇ ਦਾ ਧੌਂਸ ਰੱਖ ਕੇ ਆਪਣਾ ਕੰਮ ਕਰਦੇ ਹਾਂ? ਕੀ ਅਸੀਂ ਆਪਣੇ ਕੰਫਰਟ ਜ਼ੋਨ ਵਿੱਚੋਂ ਬਾਹਰ ਨਿਕਲ ਕੇ ਇੱਕ ਦੂਜੇ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅਸੀਂ ਉਸ ਥਰੋ ਅਵੇ ਸੁਸਾਇਟੀ ਦਾ ਹਿੱਸਾ ਨਹੀਂ ਬਣੇ? ਅਸੀਂ ਉਸ ਭਵਿੱਖ ਦੇ ਦਰਦਨਾਕ ਹਿੱਸਿਆਂ ਨੂੰ ਮਹਿਸੂਸ ਨਹੀਂ ਕੀਤਾ? ਪਰ ਜਿਸ ਤੌਰ ਤਰੀਕੇ ਦੇ ਨਾਲ ਇਹ ਰਿਸ਼ਤੇ ਟੁੱਟ ਰਹੇ ਨੇ, ਜਿਸ ਤੌਰ ਤਰੀਕੇ ਦੇ ਨਾਲ ਇਹ ਰਿਸ਼ਤੇ ਬਣ ਰਹੇ ਨੇ, ਪੁੰਗਰ ਰਹੇ ਨੇ, ਨਵੇਂ ਰਿਸ਼ਤੇ ਜੋੜਦੇ ਨੇ, ਸਾਡੀਆਂ ਥਰੋ ਅਵੇ ਸੁਸਾਇਟੀ ਵੱਲ ਜਾਣ ਦੇ ਆਸ਼ੇ ਅੰਦਾਜ਼ੇ ਵੱਧ ਗਏ ਨੇ, ਅਤੇ ਸਾਡੇ ਆਪਸੀ ਪਿਆਰ ਘੱਟ ਗਏ ਨੇ, ਮਸਲੇ ਹੋਰ ਵੀ ਬਥੇਰੇ ਨੇ। ਗੱਲ ਟਰੈਵਲ ਕਰਨ ਤੋਂ ਰੋਕਣ ਦੀ ਨਹੀਂ, ਗੱਲ ਥਾਵਾਂ ਨਾਲ ਇੱਕ ਥਾਂ ਟਿਕੇ ਰਹਿਣ ਦੀ ਵੀ ਨਹੀਂ। ਅਜੋਕੇ ਯੁੱਗ ਵਿੱਚ ਸਾਡੀ ਆਵਾਜਾਈ, ਮੋਬਿਲਿਟੀ ਇੰਨੀ ਹੋ ਗਈ ਹੈ ਕਿ ਸਾਨੂੰ ਆਪਣੇ ਰਿਸ਼ਤਿਆਂ ਵਿੱਚ ਟੈਂਪਰੇਰੀ ਪਿਆਰ ਨਜ਼ਰ ਆਉਂਦਾ ਹੈ। ਪਰਦੇਸੀਆਂ ਦੇ ਮਸਲੇ ਤਾਂ ਹੋਰ ਵੀ ਡੂੰਘੇ ਹੋ ਜਾਂਦੇ ਨੇ। ਸਾਡੇ ਯਾਰ ਦੋਸਤ ਆਰਜ਼ੀ ਹੁੰਦੇ ਨੇ, ਸਾਡੇ ਸੰਬੰਧ ਆਰਜ਼ੀ ਬਣਦੇ ਨੇ। ਸਾਡੇ 'ਚੋਂ ਬਹੁਤ ਸਾਰੇ ਲੋਕ ਜਦੋਂ ਆਸਟ੍ਰੇਲੀਆ ਆਏ ਹੋਣਗੇ, ਜਦੋਂ ਪਹਿਲੀ ਵਾਰੀ ਆਸਟ੍ਰੇਲੀਆ ਆਏ, ਇੱਕ ਦੋ ਸਾਲ ਜਿਹੜੇ ਲੋਕਾਂ ਨਾਲ ਰਹੇ, ਮੁੜ ਕੇ 10 ਸਾਲ ਉਹਨਾਂ ਨੂੰ ਮਿਲੇ ਹੀ ਨਹੀਂ। ਅਸੀਂ ਨਵਾਂ ਕੰਮ ਲੈ ਲਿਆ, ਕੰਮ ਦੇ ਵਿੱਚ ਨਵੇਂ ਸਾਥੀ ਬਣ ਗਏ, ਕੰਮ 'ਚ ਨਵੇਂ ਪਿਆਰ ਪੈ ਗਏ, ਨਵੇਂ ਮੁਹੱਬਤ ਹੋ ਗਈ, ਨਵੇਂ ਮੁਹੱਬਤਾਂ ਦੇ ਵਿੱਚ ਅਸੀਂ ਪੁਰਾਣੇ ਰਿਸ਼ਤੇ ਭੁੱਲ ਗਏ। ਉਹ ਪੁਰਾਣੇ ਰਿਸ਼ਤੇ ਭੁੱਲਦੇ ਸਾਡੇ ਸਮਾਜਿਕ ਪਰਿਵਾਰਾਂ ਨੂੰ ਵਿੱਚ ਤ੍ਰਿੜਾਂ ਵੀ ਆਈਆਂ। ਉਹ ਤ੍ਰਿੜਾਂ ਅਸੀਂ ਜੋ ਕਿ ਭੱਜ ਨੱਠ ਵਾਲੀ ਜ਼ਿੰਦਗੀ 'ਚ ਹਾਣੀ ਤਾਂ ਬਣ ਗਏ, ਲੱਭ ਤਾਂ ਲਏ, ਪਰ ਉਹਨਾਂ ਦੇ ਹੱਲ ਤਰਾਸ਼ਣ ਲਈ ਅਸੀਂ ਕਿਤੇ ਸਿਰ ਜੋੜ ਕੇ ਨਹੀਂ ਬੈਠੇ। ਸਿਰ ਜੋੜ ਕੇ ਅਸੀਂ ਤਾਂ ਨਹੀਂ ਬੈਠੇ ਕਿ ਮੈਲਬਰਨ 'ਚ ਇੱਕ ਤਾਂ ਮੇਲੇ ਨਹੀਂ ਛੱਡਦੇ, ਦੂਜਾ ਸਾਨੂੰ ਫੋਨ ਨਹੀਂ ਸੱਜਦਾ। ਅਸੀਂ ਵਿਚਾਰ ਕਰਨ ਦੀ ਉਸ ਆਦਤ ਤੋਂ ਭੱਜ ਗਏ, ਅਤੇ ਸਾਡੇ ਮਸਲੇ ਹੋਰ ਵੀ ਬਥੇਰੇ ਨੇ। ਜੀ ਖਾਨ ਦਾ ਇਹ ਗਾਣਾ ਮੈਨੂੰ ਬਹੁਤ ਪਸੰਦ ਹੈ, ਹਾਲਾਂਕਿ ਮੈਂ ਇਸ ਤਰ੍ਹਾਂ ਦੇ ਗਾਣੇ ਇੱਥੇ ਸੁਣਾਉਣਾ ਪਸੰਦ ਨਹੀਂ ਕਰਦਾ, ਕਿਉਂਕਿ ਇਸ ਗਾਣੇ ਵਿੱਚ ਉਹ ਦਾਰੂ ਪੀਣ ਦੀ ਗੱਲ ਕਰਦਾ, ਪਰ ਉਹ ਦਾਰੂ ਪੀ ਕੇ ਇੱਕ ਮਸਲੇ ਹੱਲ ਕਰਨ ਦੀ ਗੱਲ ਕਰਦਾ। ਇਹ ਗਾਣੇ ਦੀ ਵੀਡੀਓ ਵੀ ਬਹੁਤ ਸੋਹਣੀ ਹੈ, ਅਤੇ ਗਾਣੇ ਦੇ ਅੰਤ ਵਿੱਚ ਉਹ ਮੇਰੇ ਫੇਵਰੇਟ ਸਿੰਗਰ ਗੈਰੀ ਸੰਧੂ ਦੀ ਗੱਲ ਵੀ ਕਰਦਾ ਹੈ। ਤੁਸੀਂ ਇਹ ਗਾਣਾ ਸੁਣੋਗੇ ਅਤੇ ਅਸੀਂ ਪ੍ਰੋਗਰਾਮ ਦੇ ਤੀਜੇ ਸੈਗਮੈਂਟ ਵੱਲ ਵਧਾਂਗੇ। ਜੀ ਹਾਂ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ,
ਗਾਣਾ ਜੀ ਕਰਦਾ ਤੇ ਜੀ ਕਰਦੇ ਗਾਣੇ ਦੇ ਵਿੱਚ ਅਸੀਂ ਜੀ ਕਰਦਾ ਕਿ ਮਸਲੇ ਦਾ ਹੱਲ ਵਿਚਾਰੀਏ ਤੇ ਹੱਲ ਅਸੀਂ ਰਲ ਕੇ ਤਰਾਸ਼ਣੇ ਨੇ।

ਜੀ ਹਾਂ ਤੁਸੀਂ ਸੁਣ ਰਹੇ ਹੋ ਗੱਲ ਅੱਜ ਕੱਲ ਪ੍ਰੋਗਰਾਮ ਦਾ ਤੀਜਾ ਆਖਰੀ ਸੈਗਮੈਂਟ ਜਿੱਥੇ ਵਿੱਚ ਅਸੀਂ ਆਲੇ ਦੁਆਲੇ ਵਿੱਚ ਵਾਪਰ ਰਹੀਆਂ ਕੁਝ ਗੱਲਾਂ ਘਟਨਾਵਾਂ ਕਲਾ ਸਾਹਿਤ ਫਿਲਮਾਂ ਗੀਤ ਸੰਗੀਤ ਬਦਲੀ ਦੁਨੀਆ ਦੀ ਗੱਲ ਕਰਦੇ ਹਾਂ ਇਹ ਮੇਰਾ ਬਲੈਂਡਡ ਸੈਕਸ਼ਨ ਹੈ ਇੱਥੇ ਕਈ ਵਾਰੀ ਅਸੀਂ ਮਲਗੋਬੇ ਵਰਗੇ ਗੀਤ ਵੀ ਗਾਉਂਦੇ ਹਾਂ ਗੀਤ ਸੁਣਾਉਂਦੇ ਹਾਂ ਜਿਹੜੇ ਗੀਤ ਤੁਸੀਂ ਦੂਜੀਆਂ ਬੋਲੀਆਂ ਨਾਲ ਮਿਕਸ ਹੋ ਕੇ ਅੱਜ ਕੱਲ੍ਹ ਮਾਡਰਨ ਰੈਪ 뮤직 ਗੀਤ ਆਏ ਨੇ ਉਹ ਤੁਸੀਂ ਸੁਣਦੇ ਹੋ ਬਨਾਉਟੀ ਬਿੱਧੀ ਬੁੱਧੀ ਰਾਹੀਂ ਬਣੇ ਗੀਤਾਂ ਦਾ ਵੀ ਇੱਥੇ ਜ਼ਿਕਰ ਹੁੰਦਾ ਹੈ ਜੀ ਹਾਂ ਗੱਲਾਂ ਜੁਗਲ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਆਪਣੇ ਤੁਹਾਡੇ ਮਸਲਿਆਂ ਦੇ ਹੱਲ ਲਈ ਕਰਦੇ ਹਾਂ ਇਹ ਗੀਤ ਸੁਣਿਓ ਸਿੱਧੂ ਮੂਸੇਵਾਲੇ ਦਾ ਅਤੇ ਸੁਣਿਓ ਭਲਾ ਇਹ ਉਹਦੀ ਮੌਤ ਤੋਂ ਬਾਅਦ ਆਇਆ ਸੀ ਕਿ ਪਹਿਲਾਂ ਲਿਖਿਆ ਸੀ

جی ہاں ਗੱਲਾਂ ਤਾਂ ਬੰਦਾ ਤਾਂ ਚੰਗਾ ਸੀ ਬਾਰੇ ਪਿੱਛੋਂ ਗੱਲਾਂ ਹੋਣਗੀਆਂ ਇਹ ਸਿੱਧੂ ਮੂਸੇਵਾਲਾ ਦੇ ਫੈਨ ਵੱਲੋਂ ਉਹਨਾਂ ਵੱਲੋਂ ਟ੍ਰਿਬਿਊਟ ਦਿੱਤਾ ਗਿਆ ਸੀ ਉਹਦੀ ਮੌਤ ਤੋਂ ਬਾਅਦ ਅਜੋਕੀ ਬਨੌਟੀ ਬੁੱਧੀ ਸਾਡੀਆਂ ਆਵਾਜ਼ਾਂ ਚੋਰੀ ਕਰਕੇ ਕਿਸੇ ਵੀ ਤਰ੍ਹਾਂ ਦਾ ਸੰਗੀਤ ਮਿਊਜ਼ਿਕ ਤੁਹਾਡੇ ਸਾਹਮਣੇ ਪਰੋਸ ਕੇ ਰੱਖ ਸਕਦੀ ਹੈ ਇਹ ਬੀਟਾਂ ਇਹ ਧੁਨਾਂ ਇਹਨਾਂ ਦੇ ਸੁਰ ਸੋਹਣੇ ਸੋਹਣੇ ਲੱਗਦੇ ਹੋਣਗੇ ਇਹਨਾਂ ਵਿੱਚ ਇੱਕ ਤਿੱਖਾਪਨ ਇੱਕ ਸੁਭਾਅ ਹੋਵੇਗਾ ਕੋਈ ਸੋਹਣੀ ਖੂਬਸੂਰਤ ਮੁਟਿਆਰ ਤੁਹਾਡੇ ਸਾਹਮਣੇ ਇੱਕ ਵਧੀਆ ਪ੍ਰੋਗਰਾਮ ਦਿੱਤੀ ਹੋਵੇਗੀ ਜ਼ਰੂਰੀ ਨਹੀਂ ਸੱਚੀ ਹੋਵੇ ਇੱਕ ਨਵੀਂ ਬਨੌਟੀ ਦੁਨੀਆ ਵੱਲ ਅਸੀਂ ਵੱਧ ਗਏ ਹਾਂ ਵੱਡੀਆਂ ਕੰਪਨੀਆਂ ਦੇ ਡਾਟਾ ਸੈਂਟਰ ਸਾਡੇ ਆਲੇ ਦੁਆਲੇ ਆ ਗਏ ਨੇ ਸਾਡੀ ਜ਼ਿੰਦਗੀ ਬਦਲਦੀ ਨਜ਼ਰ ਆਈ ਹੈ ਇਹ ਗੀਤ ਸੁਣਦੇ ਅਗਲਾ ਇਸ ਗੀਤ ਦੀ ਕਹਾਣੀ ਵੀ ਬੜੀ ਦਿਲਚਸਪ ਹੈ ਇਹ ਗੀਤ ਜਿਹੜਾ ਇਹ ਇੱਕ ਜਿਹੜੀ ਬੀਟ ਤੁਸੀਂ ਸੁਣੀ ਇਹ ਬੀਟ ਵਾਲੇ ਜ਼ਮਾਨੇ ਹੁਣ ਲੱਗਦਾ ਘੱਟਦੇ ਨਜ਼ਰ ਆ ਰਹੇ ਨੇ ਗੀਤ ਸੰਗੀਤ ਬਦਲਦਾ ਕਿੱਥੇ ਤੋਂ ਕਿੱਥੇ ਜਾਵੇਗਾ ਇਹਦੀ ਗੱਲ ਤਾਂ ਅਸੀਂ ਅਜੇ ਪਤਾ ਨਹੀਂ ਪਰ ਜਿਹੜੀ ਮੈਂ ਗੀਤ ਦੀ ਗੱਲ ਕਰਨ ਲੱਗਾ ਉਹ ਗੀਤ ਕਈ ਵਰੇ ਪਹਿਲਾਂ ਸਾਨੂੰ ਰੌਕ ਮਿਊਜ਼ਿਕ ਦੇ ਤੌਰ 'ਤੇ ਸਾਡੇ ਸਾਹਮਣੇ ਆਇਆ ਰੌਕ ਮਿਊਜ਼ਿਕ ਜੇ ਤੁਸੀਂ ਸਮਝਦੇ ਹੋ ਤਾਂ ਕਿਸੇ ਵੇਲੇ ਪੌਪ ਰੌਕ ਦਾ ਜ਼ਮਾਨਾ ਆਇਆ ਸੀ ਸਾਡੇ ਜਿਹੜੇ ਰਵਾਇਤੀ ਸੰਗੀਤਕ ਧੁਨਾਂ ਤੋਂ ਟੁੱਟ ਕੇ ਜਿਹੜੇ ਗੀਤ ਨਿਕਲੇ ਉਹਨਾਂ ਨੇ ਰੌਕ ਮਿਊਜ਼ਿਕ ਦਾ ਦਰਜਾ ਦਿੱਤਾ ਅਤੇ ਉਸ ਤੋਂ ਬਾਅਦ ਉਹ ਗੀਤ ਆਏ ਆਰੀ ਆਰੀ ਦੀ ਇਹ ਬੀਟਕ ਧੁਣ ਕਿ ਤੁਸੀਂ ਗੀਤ ਸੁਣੋਗੇ ਇਹ ਜਦੋਂ ਗੀਤ ਇੰਗਲੈਂਡ ਉਹ ਗੀਤ ਕਈ ਵਰੇ ਪਹਿਲਾਂ ਸਾਨੂੰ ਰੌਕ ਮਿਊਜ਼ਿਕ ਦੇ ਤੌਰ 'ਤੇ ਸਾਡੇ ਸਾਹਮਣੇ ਆਇਆ ਰੌਕ ਮਿਊਜ਼ਿਕ ਜੇ ਤੁਸੀਂ ਸਮਝਦੇ ਹੋ ਤਾਂ ਕਿਸੇ ਵੇਲੇ ਪੌਪ ਰੌਕ ਦਾ ਜ਼ਮਾਨਾ ਆਇਆ ਸੀ ਸਾਡੇ ਜਿਹੜੇ ਰਵਾਇਤੀ ਸੰਗੀਤਕ ਧੁਨਾਂ ਤੋਂ ਟੁੱਟ ਕੇ ਜਿਹੜੇ ਗੀਤ ਨਿਕਲੇ ਉਹਨਾਂ ਨੂੰ ਉਹਨਾਂ ਨੇ ਰੌਕ ਮਿਊਜ਼ਿਕ ਦਾ ਦਰਜਾ ਦਿੱਤਾ ਅਤੇ ਉਸ

ਆਰੀ ਆਰੀ ਹੈ ਗੀਤ ਇੰਗਲੈਂਡ ਦੇ ਟਰੈਕ ਜੋ ਅੱਜ ਵੀ ਦੁਨੀਆ 'ਚ ਮਾਡਰਨ ਲੱਗ ਰਿਹਾ ਹੈ ਹੌਲੀ ਹੌਲੀ ਮਿਊਜ਼ਿਕ ਨੂੰ ਬਦਲਦਾ ਨਜ਼ਰ ਆਉਂਦਾ ਹੈ ਅਜੋਕੀ ਬਨੋਟੀ ਬੁੱਧੀ ਰਾਹੀਂ ਮਿਊਜ਼ਿਕ ਕੰਪਨੀਆਂ ਨੂੰ ਬੜੀ ਤਰਥੱਲੀ ਮਹਿਸੂਸ ਹੋਈ ਪਿੱਛੇ ਜੇ ਮੈਂ ਇੱਕ ਡਾਕੂਮੈਂਟਰੀ ਦੇਖੀ ਡਾਕੂਮੈਂਟਰੀ ਤਾਂ ਇਹ ਸੀਗੀ ਵੀ ਜਿਹੜਾ ਅੱਜ ਕੱਲ੍ਹ ਨਵਾਂ ਪਲੇਟਫਾਰਮ ਇੱਕ ਆਇਆ ਸਪੋਟੀਫਾਈ ਸਪੋਟੀਫਾਈ ਦੇ ਵਿੱਚ ਜਦੋਂ ਸਪੋਟੀਫਾਈ ਬਣਿਆ ਤਾਂ ਉਸ ਵੇਲੇ ਜਿਹੜੀਆਂ ਸਥਾਪਿਤ ਕੰਪਨੀਆਂ ਸਨ ਚਾਹੇ ਉਹ ਸੋਨੀ ਮਿਊਜ਼ਿਕ ਸੀ ਜਾਂ ਦੂਸਰੀਆਂ ਕੰਪਨੀਆਂ ਸਨ ਉਹਨਾਂ ਨੂੰ ਲੱਗਾ ਕਿ ਇਹ ਇੰਟਰਨੈਟ ਬੇਸਡ ਸਟ੍ਰੀਮਿੰਗ ਸਰਵਿਸ ਸੰਗੀਤ ਦੀ ਇੰਡਸਟਰੀ ਨੂੰ ਬਰਬਾਦ ਕਰ ਦੇਵੇਗੀ ਕੰਪਨੀਆਂ ਨੇ ਕਾਪੀਰਾਈਟਸ ਐਡੇ ਵੱਡੇ ਕਾਨੂੰਨ ਬਣਾਏ ਮੋਟੀਆਂ ਮੋਟੀਆਂ ਕਿਤਾਬਾਂ ਕਾਪੀਰਾਈਟਸ 'ਤੇ ਲਿਖੀਆਂ ਗਈਆਂ ਆਵਾਜ਼ ਜਿਨ੍ਹਾਂ ਦੀ ਸੀ ਉਹਨਾਂ ਨੂੰ ਕਈ ਵਾਰੀ ਪੈਸੇ ਮਿਲਦੇ ਬਣਦੇ ਹੱਕ ਨਹੀਂ ਮਿਲਦੇ ਲਿਖਣ ਵਾਲਾ ਗੀਤ ਕਿਤੇ ਹੋਰ ਹੁੰਦਾ ਹੈ ਮਿਊਜ਼ਿਕ ਬਣਾਉਣ ਵਾਲਾ ਹੋਰ ਹੁੰਦਾ ਹੈ ਕੰਪਨੀ ਆਪਣੇ ਦਾਅਵੇ ਕਰਕੇ ਔਰ ਕਈ ਸਾਲਾਂ ਤੱਕ ਕੰਪਨੀਆਂ ਨੇ ਰਿਕਾਰਡ ਕੰਪਨੀਆਂ ਨੇ ਮਿਊਜ਼ਿਕ ਇੰਡਸਟਰੀ ਨੂੰ ਆਪਣੇ ਕਾਬੂ 'ਚ

ਰੱਖਿਆ ਹੋਇਆ ਇਸ ਤਰ੍ਹਾਂ ਕਿ ਇੰਟਰਨੈਟ ਦੀ ਦੁਨੀਆ ਦੇ ਆਉਣ ਦੇ ਨਾਲ ਇੱਕ ਜਿਹੜੇ 뮤직 ਕੰਪਨੀ ਨੇ ਪਾਇਰੇਟ 뮤직 ਵਾਲਿਆਂ ਤੇ ਜਦੋਂ ਉਹਨਾਂ ਦੀ ਲਗਾਮ ਕਸਣੀ ਸ਼ੁਰੂ ਕੀਤੀ ਤੇ ਉਹ ਫਿਰ ਵੀ ਗੀਤ ਸੀ ਤੋਂ ਉਹਨਾਂ ਦੀ ਪ੍ਰਸਿੱਧੀ ਵਧਦੀ ਗਈ ਬਹੁਤ ਸਾਰੇ ਇੱਕ ਧਿਰ ਬਣ ਗਏ ਜਿਹੜੇ ਕਹਿੰਦੇ ਕਿ ਸੰਗੀਤ ਫ੍ਰੀ ਹੋਣਾ ਚਾਹੀਦਾ ਹੈ 뮤직 ਦੇ ਉੱਤੇ ਸਾਰਿਆਂ ਦਾ ਹੱਕ ਹੈ ਪਰ 뮤직 ਦੇ ਮਾਧਿਅਮ ਦੇ ਉੱਤੇ ਕਿਸ ਦਾ ਹੱਕ ਹੈ ਇਸ ਬਾਰੇ ਵੀ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ Spotify ਬਣਿਆ ਉਸ ਨੇ ਉਸ ਵੇਲੇ ਦੇ ਸਥਾਪਿਤ ਕੰਪਨੀਆਂ ਦੇ 뮤직 ਨੂੰ ਵੱਡੇ ਪੱਧਰ ਤੇ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਯੂਰਪ ਚੋਂ ਸੌਫਟਵੇਅਰ ਬਣ ਕੇ ਇਹ ਨਿਕਲਿਆ ਤੇ ਇਸ ਨੂੰ ਅਮਰੀਕਾ ਤੇ ਹੋਰਨਾਂ ਕੰਪਨੀਆਂ ਦੇ ਵੱਡੇ ਵੱਡੇ ਦਾਅਵਿਆਂ ਦੇ ਅੱਗੇ ਚੁਣੌਤੀਆਂ ਮਹਿਸੂਸ ਕਰਨੀਆਂ ਪਈਆਂ ਹੁਣ ਇੱਕ Spotify ਨਿਕਲਿਆ ਸੀ ਹੁਣ ਬਨੌਟੀ ਬੁੱਧੀ ਦੇ ਕਈ ਕਈ ਰੂਪ ਸਾਨੂੰ ਵੇਖਣ ਨੂੰ ਮਿਲਦੇ ਨੇ ਇਹ ਬਨੌਟੀ ਬੁੱਧੀ ਨੂੰ ਬਹੁਤ ਸਾਰੇ ਕੰਪਨੀਆਂ ਨੇ ਆਪਣੇ ਪਹਿਲਾਂ ਅਸਿਸਟੈਂਟ ਦੇ ਤੌਰ ਤੇ ਯੂਜ਼ ਕੀਤਾ ਅੱਜ ਤੱਕ ਸੋਸ਼ਲ ਮੀਡੀਆ ਤੇ ਦੂਜੇ ਪਲੇਟਫਾਰਮ AI ਕ੍ਰੀਏਟਡ ਕੰਟੈਂਟ ਲਿਖਦੇ ਨੇ ਆਉਣ ਵਾਲੇ ਸਮੇਂ 'ਚ ਉਹ ਲਿਖਣਗੇ ਇਸ AI ਨੂੰ ਕਾਬੂ ਕਰਨ ਦੇ ਹੋਰ ਤਰੀਕੇ ਕੀ ਹੋਣਗੇ AI ਦੀ ਵਾਧੇ ਨੂੰ ਰੋਕਣ ਦੇ ਲਈ ਢੰਗ ਤਰੀਕੇ ਕੀ ਅਪਣਾਉਣੇ ਜਾਣਗੇ ਇਹ ਗੱਲਾਂ ਅਜੋਕੇ ਅਗਲੇ ਕੁਝ ਦਿਨਾਂ ਦੇ ਵਿੱਚ ਸਾਹਮਣੇ ਆਉਣਗੀਆਂ 뮤직 ਰੀਕਨਸਟਰਕਸ਼ਨ ਦਾ ਇੱਕ ਨਵਾਂ ਟ੍ਰੈਂਡ ਚੱਲ ਪਿਆ ਕੁਝ ਲੋਕਾਂ ਨੇ ਡੀਪ ਫੇਕ 뮤직 ਦੇ ਨਾਂ ਦੇ ਹੇਠ ਕੁਝ ਲੋਕਾਂ ਨੇ ਉੱਗੇ ਸ਼ਾਇਰਾਂ ਦੀ ਸ਼ਾਇਰੀ ਨੂੰ ਕਾਪੀ ਪੇਸਟ ਕੀਤਾ ਅਤੇ AI ਦੀ ਮਸ਼ੀਨ ਨੇ ਆਪਣੇ ਨਵੇਂ ਕਿਸਮ ਦੇ ਗਾਣੇ ਬਣਾਏ ਸਭ ਤੋਂ ਵੱਡਾ ਰਾਇਲਟੀ ਅਤੇ ਰੈਵਨਿਊ ਦਾ ਜਿਹੜਾ ਇੱਕ ਮਸਲਾ ਸੀ ਥ੍ਰੈਟ ਸ਼ੁਰੂ ਹੋ ਗਿਆ ਜਿਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਗਾਣੇ ਬਣੇ ਬਣਾਏ ਮਿਲਦੇ ਪੈਸੇ ਆਉਂਦੇ ਸਨ ਉਹਦੇ ਵਿੱਚ AI ਕੰਟੈਂਟ ਗਾਣੇ ਬਣਾਉਣ 'ਤੇ ਰੋਕ ਲੱਗਣ ਦੇ ਨਜ਼ਾਰੇ ਵੀ ਸਾਹਮਣੇ ਆਉਂਦੇ ਹੋਏ ਹੁਣ ਜ਼ਮਾਨਾ ਸਸਤਾ ਹੋ ਗਿਆ ਤੁਸੀਂ ਇੱਕ ਕਹਾਣੀ ਲਿਖ ਦਿਓ ਅਤੇ ਬਨਾਉਟੀ ਬੁੱਧੀ ਨੂੰ ਕਹੋ ਵੀ ਇਹਦੇ 'ਤੇ 뮤직 ਬਣਾ ਸੰਗੀਤ ਬਣਾ ਮੈਂ ਨੱਚਣਾ ਚਾਹੁੰਦਾ ਹਾਂ ਸੰਗੀਤ ਦੀ ਟਾਈਪ ਦਿਓ ਵੱਖਰੇ ਰੰਗ ਦਿਖਾਓ ਢੰਗ ਦਿਖਾਓ ਇਹ ਕਰੋ ਉਹ ਕਰੋ ਇੱਦਾਂ ਕਰੋ ਉੱਦਾਂ ਕਰੋ ਇੱਦਾਂ ਕਰੋ ਅਤੇ ਉਹ ਬੰਦਾ ਉਹ ਬੁੱਢੀ ਬੁੱਧੀ ਆਪਣੇ ਢੰਗ ਨਾਲ ਬੋਲੇਗੀ ਅਤੇ ਸਾਨੂੰ ਨਵੇਂ ਗੀਤ ਸਾਡੇ ਸਾਹਮਣੇ ਰੱਖ ਦੇਵੇਗੀ ਜ਼ਮਾਨਾ ਸੁਸਤ ਬੰਦਿਆਂ ਦਾ ਨਵੇਂ ਢੰਗ ਤਰੀਕੇ ਕੱਢ ਕੇ ਪੈਸੇ ਕਮਾਉਣ ਦੇ ਜਗਾੜ ਵੱਲ ਹੋਰ ਤਰ੍ਹਾਂ ਚੱਲ ਰਿਹਾ ਹੈ ਅਤੇ ਅਸੀਂ ਪੁਰਾਣੇ ਢੰਗ ਤਰੀਕੇ ਨਾਲ ਪੈਸੇ ਬਚਾਉਣ ਕਮਾਉਣੇ ਆ ਜਾਂ ਅਸੀਂ ਫਿਰ ਹੋਰ ਢੰਗ ਤਰੀਕੇ ਨਾਲ ਨਵੇਂ ਪੈਸੇ ਕਮਾਉਣੇ ਆ ਇਸ ਬਾਰੇ ਗੱਲ ਹੋਵੇਗੀ ਕਾਲੀ ਐਨਕ ਗਾਣਾ ਜਦੋਂ ਆਇਆ ਸੀ ਤਾਂ ਕਾਲੀ ਐਨਕ ਦੇ ਮਾਲਕ ਨੇ ਕਿਹਾ ਸੀ ਕਿ ਇਹ ਗਾਣਾ ਕਿੱਦਾਂ ਬਣਾ ਦਿੱਤਾ ਹੁਣ ਇਹ ਨਵੇਂ ਰੂਪ 'ਚ ਵੀ ਆ ਗਿਆ ਮਲਕੀਤ ਸਿੰਘ ਨੇ ਵੀ ਗਾਇਆ ਤਾਂ ਸੁਣੋ ਫਿਰ ਕੀ ਕਹਿੰਦੀ ਬਨੌਟੀ ਬੁੱਧੀ ਦੇ ਵਿੱਚ ਇਹੋ ਜਿਹੇ ਗੱਲਾਂ ਕਰਦੇ ਰਹਾਂਗੇ ਅੱਜ ਦਾ ਆਖਰੀ ਗੀਤ ਹੋਵੇਗਾ ਅਗਲੇ ਦਿਨ ਅਗਲੇ ਮੰਗਲਵਾਰ ਇਦਾਂ ਹੀ ਮਿਲਾਂਗੇ

ਗੱਲਾਂ ਜਗਲ ਪ੍ਰੋਗਰਾਮ ਇੱਥੇ ਖਤਮ ਹੋਵੇਗਾ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਤਾਮਿਲ ਪ੍ਰੋਗਰਾਮ ਦੇ ਵਿੱਚ ਹੋਵੇਗਾ ਤੇ ਤੁਸੀਂ ਬਹੁਤ ਜਲਦੀ ਹੀ ਤਾਮਿਲ ਪ੍ਰੋਗਰਾਮ ਨੂੰ ਸੁਣੋਗੇ ਇਹ ਪ੍ਰੋਗਰਾਮ ਪੰਜਾਬੀ ਦੇ ਵਿੱਚ ਹਰ ਰੋਜ਼ ਹਰ ਹਫਤੇ ਮੰਗਲਵਾਰ ਵਾਲੇ ਦਿਨ ਹਰ ਵਾਰ ਮੰਗਲਵਾਰ ਵਾਲੇ ਦਿਨ 6 ਤੋਂ 8 ਵਜੇ ਤੱਕ ਅਸੀਂ ਇੱਥੇ ਪੇਸ਼ ਕਰਦੇ ਹਾਂ ਪੰਜਾਬੀ ਦਾ ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੈ ਅਤੇ ਤੁਸੀਂ ਇਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਹੋ ਸਕਦੇ ਹੋ